0: ਧਨ ਸੋ ਮਾਣਸ ਨਾਨਕਾ ਜੋ ਗਲ ਚੱਲੇ ਪਾਏ ਚੌਂਕਣ ਮੁਲਿਆਣ ਆਇਆ ਪੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਆ ਝੜ ਪਿਆ ਵੇ ਤੱਦਾ ਗਿਆ ਮਹੱਲਾ ਪਹਿਲਾ
1: ਲੱਖ ਚੁੜੀਆਂ ਲੱਗਾ ਰਹੀਆਂ ਲੱਖ ਕੁੜੀਆਂ ਲਗਾ ਲੱਖ ਟੰਗੀਆਂ ਪਹਿਨਾ ਮਿਆਰਾ ਦਿਸੀ ਨਾਲ ਤੱਕ ਪਾਉ ਕੱਟੀਏ ਬਾਹਮਣ ਮੱਟੇ ਆਏ ਕੋਈ ਬਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀਏ ਵੀ ਬਿਰਬਾਈਆ ਗੋਰ ਨਾਨਕ ਤਗ ਨਾ ਸੁੱਟੇ।

0: ਤਗਨਾ ਤੋਟ ਸਪੋਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਰੀ ਪਲਕੇ ਧੁੱਪਵੇ ਨਦਾੜੀ ਤਗਨ ਪੈਰੀ ਤਗਨ ਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਆਪੇ ਬਤੈ ਬਸ ਧਾਗੇ ਅਬੜਾ ਘਟੈ ਲੈ ਪਾੜ ਕਰੇ ਵੀ ਆਗੋ ਤੜ ਕਾਗਲ ਦੱਸੇ ਰਾਗੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਦਾ ਨਾ ਸੁਜਾ

ਸਲੋਕ ਮਗਲਾ ਪਹਿਲਾ ਗੋ ਬ੍ਰਾਹਮਣ ਤੋਂ ਕਰ ਲਾਭ ਗੋਬਰ ਤਰਨ ਨਾ ਜਾਈ ਟੋਟੀ ਟਿੱਕਾ ਤਿੰਜ ਪਮਾਲੀ ਧਾਨ ਮਲੇ ਚਾਈ ਅੰਤਰ ਪੂਜਾ ਪੜ੍ਹੇ ਕਦੇ ਬਾ ਸੰਜਮ।

ਮਾਨਸ ਕਾਣੇ ਕਰੇ ਨਿਵਾਜ ਸ਼੍ਰੀ ਭਗਵਾਨ ਤਨ ਗਲ ਤਾਜ ਤਿੰਨ ਘਰ ਬ੍ਰਹਮਣ ਪੂਰੇ ਨਾ ਦੋਨਾ ਪਿਆਈ ਹੋਈ ਸਾਧ ਕੂੜੀ ਦਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਭਰਤੀ ਕਕਾਈ ਹਰ ਸ਼੍ਰੀ ਜਗ ਕਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਥਾਨ ਲੈ ਪੂਜੇ ਪ੍ਰਾਣ ਆਪਾ ਖਿਆ ਕਾ ਗੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੇ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪੇਟੇ ਬੇ ਮਤ ਪੇਟੇ ਆ ਨਸਾ ਡੇ ਪੇਟੇ ਤਨ ਬੇਟੇ ਪੇੜ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨਕ ਸਾਹਿਬ

ਚਿੱਟਾ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਰਾਸਰ ਧੰਦੇ ਲਾਇੰਦਾ ਨਗਰ ਭੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ

ਸਲਾਮ ਮੰਗਲਾ ਪਹਿਲਾ ਜੇ ਮੂਹਾਂ ਕਾ ਘਰ ਬੁਹੇ ਘਰ ਮੈਂ ਪਿਤਰੀ ਦੇ ਅੱਗੇ ਮਸੀ ਆਣੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ

ਕੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹੰਸਵਾਰਿਆ ਕੋਠੇ ਮੰਡਪ ਵਾੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ

0: ਜੇਕਰ ਸੂਤਕ ਮੰਨਿਆ ਸੱਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖਿਆ ਸੂਤਕ ਪੈਰ ਸੋਏ, ਨਾਨਕ ਸੂਤਕ ਬਣਾ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰਤਨ ਰੂ, ਕੰਨੀ ਸੂਤ ਕੰਨ ਪਹਿਲਾ ਤਬਾਰੀ ਖਾਏ, ਨਾਨਕ ਹੰਸਾ ਆਦਮੀ ਬੰਦੇ ਜੰਪੁਰ ਜਾਏ ਮਹਲਾ ਪਹਿਲਾ।
0: ਸਭ ਸੂਤਕ ਭਰਮ ਗਏ ਦੂਜੇ ਲੱਗੇ ਜਾਏ, ਜੰਮਣ ਮਰਨਾ

ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਤਰੀਆਈਆਂ ਜਾਂ ਤਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਗੁਰਸਿੱਖ

0: ਸਿਉ ਲਗਾ ਡੋਕ ਅੰਨ ਦੇਵਤਾ ਪਾਣੀ ਦੇਵਤਾ ਬਹਿ ਸੰਤਰ ਦੇਵਤਾ ਲੋ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਪਵੇ ਪਾਪੀ ਸਿਉ ਧਨ ਗੱਡਿਆ ਥੁੱਕਾਂ ਪਈਆਂ ਤੇ ਤਾਂ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾ ਕੇ ਨਾਨਕ ਐਵੇਂ ਜਾਣੀਐ ਇਕ ਮੁਖ ਤੁਕਾ ਪਾਏ ਮਹਲਾ ਪਹਿਲਾ
1: ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਭਾਲੀਆ ਪੰਡੋ ਬੰਦਾ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਪੰਡੋ ਕੀ ਭਾਂਡੇ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਗਰਾ ਇਕੋ ਸੱਚਾ ਸੋਏ ਜਿਤ ਮੁਖ ਸਦਾ ਸਾਲ ਆਖੀਐ ਭਾਗਾ ਰਤੀ ਚਾਰ ਨਾਨਕ

0: ਕੌੜੀ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢਿਆ ਕੀਤਾ ਆਪੋ ਆਪਣਾ ਪਹਿਲੇ ਖਸੰਡੀਐ ਜਾ ਰਹਿਣਾ ਨਾਹੀ ਐਪ ਜਗ ਤਾਂ ਕਾਇਤਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਜੀਐ ਮੂਰਖ ਹੈ ਨਾਲ ਨਾ ਲੁਜੀਐ
1: ਗੁਰਸਿੱਖਾਂ ਮਨ ਵਧਾ

0: ਸਵਾਰੀ ਹੈ
1: ਪੌੜੀ ਆਪੇ ਹੀ ਕਰਨਾ ਕਿ ਉਹ ਕਲ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਧਰਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਮਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਰਨ ਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ ਆਪੇ ਹੀ ਕਾ

ਮਗਲਾ ਦੂਜਾ ਇੱਕ ਨਿਗੀ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਸਕ ਕਾਂਡੀ ਹੈ ਸਦਗੀ ਰਹੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਤੇ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ ਸਲਾਮ ਜਵਾਬ ਮੈਂ ਕਰੇ ਮੁੰਡੋ ਕੁੱਠਾ ਜਾਏ ਨਾਨਕ ਦੋਵੇਂ ਕੂੜੀਆਂ ਹਾਏ।

ਜਿਸੇ ਸਪਾਈ ਸੋ ਦਾ ਸੰਭਾਲੀਆ ਜਿੱਤ ਕੀਤਾ ਭਾਈ ਆਪਣਾ ਸਾਲ ਬੁਰੀ ਕਿਉਂ ਘਾਲੀਆ ਮੰਦਾ ਮੂੰਹ ਨਕੀ ਚੇ ਦਿਲ ਮਿਹਨਤ ਨਿਹਾਲੀਆ ਜਿਉਂ ਸਾਹਿਬ ਨਾਲ ਨਾਰੀਅਤ ਵਿਆਹ ਪਾਸਾ ਘਾਲੀਆ ਕਿਛ ਲਾਹੇ ਉੱਪਰ ਘਾਲੀਆ ਕਿਛ ਲਾਹੇ ਉੱਪਰ ਘਾਲੀਆ।

ਮੈਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਣ ਕਰ ਰਹੀ ਸੀ। ਆਕਾਸ਼ਵਾਣੀ ਵਰਲਡ ਸਰਵਿਸ 3

0: ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਪੇਸ਼ ਹੈ ਸੂਫੀਆਨਾ ਕਲਾਮ, ਸੁਣਦੇ ਹਾਂ ਮਕਬੂਲ ਅਹਿਮਦ ਨੂੰ।

ਫਕਰ ਦੀ ਤੂੰ ਪੰਜਗੀ ਦੀਆਂ ਫੜਦਾ 30,000 ਨਮਾਜ਼ ਫਕਰ ਦੀ ਤੂੰ ਪੰਜਗੀ ਦੀਆਂ ਫੜਦਾ ਉਹ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਮੌਲਾ ਹੀ ਮੌਲਾ ਕਰਦਾ ਅੱਲਾਹ ਤੂੰ ਬਚੇ ਤਾਏ ਅੱਲਾਹ ਤੂੰ

ਬੰਦੀ ਦੇ ਕਰਦਾ ਨਾਏ ਰਹਿੰਦਾ ਹਸ਼ਰ ਤੋਂ ਡਰਦਾ ਹਰ ਦਮ ਸ਼ੁਕਰੀ ਅੱਲਾ ਦਾ ਕਰਦਾ ਅੱਲਾ ਤੂੰ ਬਖਸ਼ੇਗਾ ਏ

ਹੋ ਜਿੰਨਾ ਅੰਦਰ ਇਸ਼ਕ ਸਮਾਇਆ ਉਹਨਾਂ ਨਹੀਂ ਪਟ ਜਾਣਾ ਜਿੰਨਾ ਅੰਦਰ ਇਸ਼ਕ ਸਮਾਇਆ ਉਹਨਾਂ ਨਹੀਂ ਪਟ ਜਾਣਾ ਭਾਵੇਂ ਸੋਹਣੇ ਮਿਲਣ ਹਜ਼ਾਰਾਂ ਯਖਾਂ ਨੇ ਯਾਰ ਬਚਾਣਾ ਬਸ ਅੱਲਾ ਗੂ ਤੂੰ ਬਖੇ ਸਾਏ ਅੱਲਾ ਗੂ ਤੂੰ ਬਖੇ ਸਾਏ

0: ਮਾਂਗਰ ਮਾਂਗਰ ਮਾਂਗਰ
1: ਕਿਆ ਕੁਤੂਰਾ ਦੇ ਮਨ ਦੀ ਤਪ ਕਈ ਗਾਵਨ ਜੋ ਤੀ ਮੋਤੀ ਮਨ ਦੀ ਹੈ ਅੱਜ ਵਾਈ ਗਾਵਨ ਜੋ ਸਰਦਾਲੇ ਮਨ ਰੋਜ ਗੁਲਾਬੀ ਵਰਤਾਈ ਗਾਵਨ ਜੋ ਸਰਦਾਲੇ ਮਨ ਰੋਜ ਗੁਲਾਬੀ ਵਰਤਾਈ ਗਾਵਨ ਜੋ ਓ ਚਾਚਾ ਓ ਚਾਚਾ ਓ ਚਾਚਾ ਕੋ ਕੋ ਮਨ ਜੋ ਯਾਰ ਫੇਰ ਉਹ ਬੁਰਨ ਬਣ ਜੋ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਅੱਜ ਫਿਲੀਪੀਨਸ ਦੇ ਮਨੀਲਾ ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਚ ਹਿੱਸਾ ਲਿਆ ਭਾਰਤ ਜਾਪਾਨ ਆਸਟ੍ਰੇਲੀਆ ਤੇ ਅਮਰੀਕਾ ਨੇ ਇਕ ਆਜ਼ਾਦ ਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਮਜ਼ਬੂਤ ਕਰਨ ਬਾਰੇ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਭਾਰਤੀ ਜਲ ਸੈਨਾ ਵੱਲੋਂ ਕਰਨਾਟਕ ਦੇ ਕਾਰਵਾਰ ਚ ਪਨਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਆਪਣੇ ਬੇੜੇ ਵਿਚ ਸ਼ਾਮਲ ਪੰਜਾਬ ਨੂੰ ਆਉਂਦੇ ਸੌਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਆ ਜੰਮੂ ਕਸ਼ਮੀਰ ਦੇ ਕਟੜਾ ਤੇ ਤ੍ਰਿਕਟਾ ਪਹਾੜੀਆਂ ਚ ਖਰਾਬ ਮੌਸਮ ਕਾਰਨ ਅੱਜ ਲਗਾਤਾਰ ਚੌਥੇ ਦਿਨ ਵੀ ਸ੍ਰੀ ਮਾਤਾ ਵੈਸ਼ਨੋ ਦੇਵੀ ਜੀ ਦੀ ਯਾਤਰਾ ਮੁਲਤਵੀ ਰਹੀ ਅਤੇ ਸਕੁਐਸ਼ ਵਿਚ ਭਾਰਤ ਦੀ ਅਨਾਹਤ ਸਿੰਘ ਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚੇ ਤੇ ਹੁਣ ਖਬਰਾਂ ਵਿਸਥਾਰ ਨਾਲ ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਦੋਂ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਪਹਿਲੀ ਮੁਲਤਵੀ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਪੇਪਰ ਲੀਕ ਦੇ ਮੁੱਦੇ ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਦੇ ਸੁਚਾਰੂ ਕੰਮਕਾਜ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ ਉਨੂਾ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਚਰਚਾ ਵਾਸਤੇ ਤਿਆਰ ਹੈ ਮੰਤਰੀ ਨੇ ਕਿਹਾ ਕਿ ਸਦਨ ਵਿਚ ਕੋਈ ਵੀ ਚਰਚਾ ਸਥਾਪਿਤ ਨਿਯਮਾਂ ਦੇ ਤਹਿਤ ਹੋਣੀ ਚਾਹੀਦੀ ਹੈ ਤੇ ਇਸ ਲਈ ਢੁਕਵੇਂ ਪ੍ਰਬੰਧਾਂ ਦੀ ਲੋੜ ਹੁੰਦੀ ਹੈ ਉਨੂਾ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪੱਖਾਂ ਨੂੰ ਸ਼ਾਮਲ ਕਰਕੇ ਇਕ ਅਰਥਪੂਰਨ ਤੇ ਰਚਨਾਤਮਕ ਚਰਚਾ ਚਾਹੁੰਦੀ ਹੈ
1: ਸਰਕਾਰ ਨੀਟ ਪੇਪਰ ਲੀਕ ਕਾ ਚਰਚਾ ਕੇ ਲਈ ਪੂਰੀ ਤਰ੍ਹਾਂ ਸੇ ਤਿਆਰ ਹੈ ਔਰ ਹਮਨੇ ਪਹਿਲੇ ਦਿਨ ਸੇ ਕਹਾ ਹੈ ਜਬ ਚਰਚਾ ਹੋਤੀ ਹੈ ਤੋ ਕਿਸੀ ਨਿਯਮ ਕੇ ਤਹਿਤ ਹੋਣਾ ਪੜਤਾ ਹੈ ਔਰ ਇਸਕਾ ਵਿਵਸਥਾ ਬਣਾਉਣਾ ਪੜਤਾ ਹੈ ਮੈਂ ਅਨੁਰੋਧ ਕਰਤਾ ਹੂੰ ਕਿ ਚਰਚਾ ਕਬ ਹੋਣਾ ਹੈ ਕਿਤਨਾ ਲੰਬਾ ਚਰਚਾ ਹੋਣਾ ਹੈ ਔਰ ਕਿਸ ਨਿਯਮ ਕੇ ਤਹਿਤ ਹੋਣਾ ਹੈ ਮਾਨਯ ਸਪੀਕਰ ਮਹੋਦਯ ਸਾਰੇ ਪਾਰਟੀ ਕੇ ਫਲੋਰ ਲੀਡਰ ਸੇ ਬਾਤਚੀਤ ਕਰਕੇ ਇਸਕਾ ਨਿਰਣੈ ਕੀਆ ਜਾਏ
0: ਬੀਜੇਪੀ ਨੇ ਕਿਹੈ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਨਾਲ ਖੜੀ ਏ ਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਏ ਅੱਜ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਵਿਕਸਿਤ ਭਾਰਤ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਦੇ ਮੰਤਰ ਨੂੰ ਆਧਾਰ ਬਣਾਇਐ ਉਨੂਾ ਕਿਹਾ ਕਿ ਨੀਟ ਦੀ ਮੁੜ ਪ੍ਰੀਖਿਆ ਸਿਰਫ 37 ਦਿਨਾਂ ਚ ਕਰਵਾਈ ਗਈ ਤੇ ਨਤੀਜੇ 25 ਦਿਨਾਂ ਦੇ ਅੰਦਰ ਅੰਦਰ ਐਲਾਨ ਦਿੱਤੇ ਗਏ ਉਨੂਾ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਪੇਪਰ ਲੀਕ ਵਿਚ ਸ਼ਾਮਲ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੈ ਤੇ ਹੁਣ ਉਹ ਸਾਰੇ ਜੇਲ੍ਹ ਵਿਚ ਨੇ ਉਨੂਾ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਨੇ ਕੱਲ੍ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਗੇਟ ਦੇ ਬਾਹਰ ਬਿਨਾਂ ਇਜਾਜ਼ਤ ਧਰਨਾ ਦੇਣ ਲਈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸਖ਼ਤ ਨਿੰਦਾ ਕੀਤੀ ਹੈ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਇਸ ਨੂੰ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਚ ਇਕ ਸ਼ਰਮਨਾਕ ਦਿਨ ਦਸਿਆ ਉਨੂਾ ਕਿਹਾ ਕਿ ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਮਾਣ ਮਰਿਆਦਾ ਨੂੰ ਜਾਣਦੇ ਹੋਏ ਵੀ ਗੈਰ ਜ਼ਿੰਮੇਵਾਰਾਨਾ ਵਿਹਾਰ ਕੀਤੈ ਸੁਰੱਖਿਆ ਪ੍ਰੋਟੋਕਾਲ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਬੀਜੇਪੀ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਦਿੱਲੀ ਮੈਟਰੋ ਨੇ ਦਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਰਾਸ਼ਟਰੀ ਰਾਜਧਾਨੀ ਦੇ 16 ਮੈਟਰੋ ਸਟੇਸ਼ਨ ਅਗਲੇ ਨੋਟਿਸ ਤੱਕ ਬੰਦ ਰਹਿਣਗੇ ਇਨਾਂ ਵਿਚ ਲੋਕ ਕਲਿਆਣ ਮਾਰਗ ਰਾਜੀਵ ਚੌਕ ਪਟੇਲ ਚੌਕ ਰਾਮਕ੍ਰਿਸ਼ਨ ਆਸ਼ਰਮ ਮਾਰਗ ਬਾਰਾ ਖੰਬਾ ਰੋਡ ਸੁਪਰੀਮ ਕੋਰਟ ਸੇਵਾ ਤੀਰਥ ਜਨਪਦ ਮੰਡੀ ਹਾਊਸ ਕੇਂਦਰੀ ਸਕੱਤਰੇਤ ITO ਦਿੱਲੀ ਗੇਟ ਇੰਦਰਪ੍ਰਸਤ ਖਾਨ ਮਾਰਕੀਟ ਜ਼ੋਰਬਾਗ ਅਤੇ ਸ਼ਿਵਾਜੀ ਸਟੇਡੀਅਮ ਸ਼ਾਮਲ ਨੇ ਹਾਲਾਂਕਿ ਦਿੱਲੀ ਮੈਟਰੋ ਨੇ ਕਿਹੈ ਕਿ ਰਾਜੀਵ ਚੌਕ ਮੰਡੀ ਹਾਊਸ ਤੇ ਕੇਂਦਰੀ ਸਕੱਤਰੇਤ ਵਿਖੇ ਇੰਟਰਚੇਂਜ ਸਹੂਲਤ ਉਪਲਬਧ ਹੋਵੇਗੀ ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਅੱਜ ਫਿਲੀਪੀਨਸ ਦੇ ਮਨੀਲਾ ਵਿਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਇਕ ਸਾਂਝੇ ਬਿਆਨ ਵਿਚ ਭਾਰਤ ਜਾਪਾਨ ਆਸਟ੍ਰੇਲੀਆ ਤੇ ਅਮਰੀਕਾ ਨੇ ਇਕ ਆਜ਼ਾਦ ਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਮਜ਼ਬੂਤ ਕਰਨ ਅਤੇ ਆਸੀਆਨ ਦੀ ਏਕਤਾ ਅਤੇ ਆਪਣੇ ਟੁੱਟ ਸਮਰਥਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ ਮੀਟਿੰਗ ਦੌਰਾਨ ਉਨੂਾ ਨੇ ਖੇਤਰੀ ਚੁਣੌਤੀਆਂ ਤੇ ਹਿੰਦ ਪ੍ਰਸ਼ਾਂਤ ਲਈ ਆਸੀਆਨ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਦੇ ਮੌਕਿਆਂ ਤੇ ਧਿਆਨ ਕੇਂਦਰਿਤ ਕੀਤਾ ਇਨਾਂ ਚਰਚਾਵਾਂ ਚ ਸਮੁੰਦਰੀ ਤੇ ਅੰਤਰਰਾਸ਼ਟਰੀ ਸੁਰੱਖਿਆ ਆਰਥਿਕ ਖੁਸ਼ਹਾਲੀ ਮਹੱਤਵਪੂਰਨ ਤੇ ਉਭਰਦੀਆਂ ਤਕਨਾਲੋਜੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਸੀ ਕੁਆਡ ਵਿਦੇਸ਼ ਮੰਤਰੀਆਂ ਨੇ ਸਹਿਮਤੀ ਜਤਾਈ ਕਿ ਹਿੰਦ ਪ੍ਰਸ਼ਾਂਤ ਸਮੁੰਦਰੀ ਖੇਤਰ ਚ ਸ਼ਾਂਤੀ ਤੇ ਸਥਿਰਤਾ ਖੇਤਰ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਬੁਨਿਆਦੀ ਤੱਤ ਹੈ ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਇਕ ਹੈਂਡਲ ਹੈ @ARNU ਜਲੰਧਰ ਸਾਡਾ ਫੇਸਬੁੱਕ ਪੇਜ ਹੈ ARNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ ਭਾਰਤੀ ਜਲ ਸੈਨਾ ਨੇ ਅੱਜ

0: ਕਰਨਾਟਕ ਦੇ ਕਾਰਵਾ ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ ਆਈ ਐਨ ਐਸ ਮਾਲਵਨ ਨੂੰ ਆਪਣੇ ਬੇੜੇ ਵਿਚ ਸ਼ਾਮਲ ਕੀਤਾ। ਇਸ ਸਮਾਰੋਹ ਵਿਚ ਭਾਰਤੀ ਹਵਾਈ ਸੈਨਾ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੱਛਮੀ ਜਲ ਸੈਨਾ ਕਮਾਂਡ ਦੇ ਵਾਈਸ ਐਡਮਿਰਲ ਸੰਜੇ ਵਾਤਸਿਆਨ, ਕੋਚੀਨ ਸ਼ਿਪਯਾਰਡ ਲਿਮਟਿਡ ਦੇ ਨੁਮਾਇੰਦੇ, ਸੀਨੀਅਰ ਜਲ ਸੈਨਾ ਅਧਿਕਾਰੀ ਤੇ ਹੋਰ ਮਹਿਮਾਨ ਵੀ ਇਸ ਮੌਕੇ ਮੌਜੁਦ ਰਹੇ। ਆਈ ਐਨ ਐਸ ਮਾਲਵਨ ਨੂੰ ਤਿਆਰ ਕਰਨ ਵਿਚ 80% ਤੋਂ ਵੱਧ ਸਵਦੇਸ਼ੀ ਉਪਕਰਨਾਂ ਤੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਭਾਰਤੀ ਜਲ ਸੈਨਾ ਨੇ ਇਸ ਸਾਲ 7 ਜੰਗੀ ਜਹਾਜ਼ਾਂ ਨੂੰ ਬੇੜੇ ਚ ਸ਼ਾਮਲ ਕੀਤੈ। ਸਾਲ ਦੇ ਅਖੀਰ ਤੱਕ ਕਰੀਬ 12 ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਸ ਮੌਕੇ ਬੋਲਦਿਆਂ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਨੇ ਆਤਮ ਨਿਰਭਰਤਾ ਲਈ ਜਲ ਸੈਨਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
1: आत्मनिर्भर भारत जो हमने एक सपना देखा है, हम उसके बहुत करीब आई जा रहे हैं। बहुत जल्दी इंडियन नेवी ने ये सपना अपना लिया था, हम लोगों ने देर करी है बल्कि, बिकॉज वेरियस सेक्टर्स टेक डिफरेंट टाइम्स टू ग्रो एंड आई थिंक इन एज फार एज नेवल शिप बिल्डिंग इज कंसर्न, इंडिया हैज ऑलवेज हैड एन एज एंड वी हैव कैरीड आवर लेगेसी फॉरवर्ड एंड इन मेकिंग शिप्स। सो वेरी गुड प्रोग्रेस हैज बीन मेड इन आत्मनिर्भरता एज फार एज शिप बिल्डिंग इज कंसर्न।
0: ਸਪੇਨ ਦੇ ਬਾਰਸੀਲੋਨਾ ਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤੁਰੰਤ ਦਖਲ ਤੋਂ ਬਾਅਦ ਰੋਕ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤੈ ਕਿ ਸਪੇਨ ਸਥਿਤ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਸਬੰਧਤ ਵਿਰਾਸਤੀ ਫਰਨੀਚਰ ਨੂੰ ਨਿਲਾਮੀ ਤੋਂ ਹਟਾ ਲਿਆ ਗਿਐ। ਦਸਿਆ ਜਾਂਦੈ ਕਿ ਇਹ ਫਰਨੀਚਰ ਚੰਡੀਗੜ੍ਹ ਦੀ ਸੰਸਥਾਗਤ ਵਿਰਾਸਤ ਦਾ ਹਿੱਸਾ ਹੈ ਤੇ ਸ਼ਹਿਰ ਦੇ ਮਸ਼ਹੂਰ ਆਧੁਨਿਕ ਆਰਕੀਟੈਕਚਰ ਨਾਲ ਜੁੜਿਆ ਹੋਇਐ। ਪੰਜਾਬ ਨੂੰ ਆਉਂਦੇ ਸੁਹਾਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਐ। ਇਸ ਬਾਰੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਪੰਜਾਬ ਦੇ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ। ਸਬੰਧਤ ਸੂਬਾ ਅਧਿਕਾਰੀਆਂ ਨੇ ਮੰਤਰੀਆਂ ਨੂੰ ਭਾਰਤ ਸਰਕਾਰ ਦੀ ਮੰਗ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਝੋਨਾ 2462 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਏਗਾ। ਮੰਤਰੀਆਂ ਨੂੰ ਇਹ ਵੀ ਦਸਿਆ ਗਿਆ ਕਿ ਮੌਜੁਦਾ ਸਾਲ ਜਨਵਰੀ ਤੋਂ ਜੁਲਾਈ ਤੱਕ ਪੰਜਾਬ ਤੋਂ 75,67,000 ਮੀਟ੍ਰਿਕ ਟਨ ਅਨਾਜ ਦੀ ਚੁਕਾਈ ਹੋ ਗਈ ਹੈ, ਜਿਸ ਵਿਚੋਂ 37,13,000 ਮੀਟ੍ਰਿਕ ਟਨ ਕਣਕ ਤੇ 38,54,000 ਮੀਟ੍ਰਿਕ ਟਨ ਝੋਨਾ ਸ਼ਾਮਲ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਤੇ ਜਲ ਸਰੋਤ ਮੰਤਰੀ ਦੀ ਸ਼ਮੂਲੀਅਤ ਵਾਲੇ ਮੰਤਰੀ ਸਮੂਹ ਦੀ ਮੀਟਿੰਗ ਆਉਣ ਵਾਲੇ ਝੋਨੇ ਦੀ ਖਰੀਦ ਸੀਜ਼ਨ 2026-27 ਤੇ ਕਣਕ ਦੇ ਖਰੀਦ ਸੀਜ਼ਨ 2027-28 ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਹੋਈ ਸੀ। ਭਾਰਤ ਨੇ ਆਪਣੇ ਬ੍ਰਿਕਸ 2026 ਦੀ ਪ੍ਰਧਾਨਗੀ ਹੇਠ ਕੱਲ੍ਹ ਚੰਡੀਗੜ੍ਹ ਵਿਚ ਰਵਾਇਤੀ ਪੁਰਖ ਤੇ ਏਕੀਕ੍ਰਿਤ ਦਵਾਈ ਤੇ ਬ੍ਰਿਕਸ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਹ ਮੀਟਿੰਗ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਆਯੁਸ਼ ਮੰਤਰਾਲੇ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਬ੍ਰਿਕਸ ਹੈਲਥ ਟਰੈਕ ਸਮਾਗਮਾਂ ਦੇ ਇਕ ਵਿਸ਼ਾਲ 4 ਦਿਨਾ ਜਸ਼ਨ ਦਾ ਹਿੱਸਾ ਹੈ। ਇਸ ਮੀਟਿੰਗ ਵਿਚ ਸੀਨੀਅਰ ਸਰਕਾਰੀ ਅਧਿਕਾਰੀਆਂ, ਤਕਨੀਕੀ ਮਾਹਰਾਂ ਤੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ, ਗਿਆਨ ਤੇ ਵਿਧੀਆਂ ਅਭਿਆਸਾਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਤੇ ਧਿਆਨ ਕੇਂਦਰਿਤ ਕੀਤਾ। ਅੱਜ ਦੂਜੇ ਦਿਨ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ ਵਿਚ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਜੰਮੂ ਕਸ਼ਮੀਰ ਦੇ ਕਟੜਾ ਅਤੇ ਤ੍ਰਿਕੁਟਾ ਪਹਾੜੀਆਂ ਚ ਖਰਾਬ ਮੌਸਮ ਕਾਰਨ ਅੱਜ ਲਗਾਤਾਰ 4ਵੇਂ ਦਿਨ ਵੀ ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁਲਤਵੀ ਰਹੀ। ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਰਾਬ ਮੌਸਮ ਕਾਰਨ ਤੀਰਥ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਗਿਐ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਮੌਸਮ ਵਿਚ ਸੁਧਾਰ ਹੋਣ ਤੇ ਯਾਤਰਾ ਤੇ ਮੁੜ ਸ਼ੁਰੂ ਹੋਣ ਤੱਕ ਧੀਰਜ ਬਣਾਈ ਰੱਖਣ ਤੇ ਅਧਿਕਾਰਤ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਪੁਲਿਸ ਨੇ ਦਹਿਸ਼ਤਗਰਦਾਂ ਦੀ ਮਦਦ ਕਰਨ ਦੇ ਇਲਜ਼ਾਮ ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੈ। ਮੁਲਜ਼ਮ ਛਤਰੂ ਖੇਤਰ ਚ ਕੰਮ ਕਰ ਰਹੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਸਹਾਇਤਾ ਕਰ ਰਿਹਾ ਸੀ। ਉਸ ਦੀ ਪਛਾਣ ਮੁਹੰਮਦ ਰਫੀਕ ਨਾਇਕ ਵਜੋਂ ਹੋਈ ਏ, ਜੋ ਸਿੰਘਪੁਰ ਦੇ ਦਾਵਾਥਰ ਦਾ ਰਹਿਣ ਵਾਲਾ ਏ। ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਅਤੇ ਆਰਿਆਵੀਰ ਦੀਵਾਨ ਵਿਸ਼ਵ ਜੁਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਮਹਿਲਾ ਵਰਗ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਨਾਹਤ ਨੇ ਰਾਊਂਡ ਆਫ 32 ਹਾਂਗਕਾਂਗ ਦੀ ਪੂਈ ਯਿਨ ਚੋਲੋਯੂ ਨੂੰ ਹਰਾਇਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ, ਨੀਟ ਪ੍ਰੀਖਿਆ ਪੇਪਰ ਲੀਕ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਫਿਲੀਪੀਨਜ਼ ਦੇ ਮਨੀਲਾ ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਚ ਸ਼ਿਰਕਤ ਕੀਤੀ। ਭਾਰਤੀ ਜਲ ਸੈਨਾ ਵੱਲੋਂ ਕਰਨਾਟਕ ਦੇ ਕਾਰਵਾ ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ ਆਈ ਐਨ ਐਸ ਮਾਲਵਨ ਆਪਣੇ ਬੇੜੇ ਚ ਸ਼ਾਮਲ। ਪੰਜਾਬ ਨੂੰ ਆਉਂਦੇ ਸੌਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਆ ਅਤੇ ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਤੇ ਆਰਿਆਵੀਰ ਦੀਵਾਨ ਵਿਸ਼ਵ ਜੁਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਚ ਪਹੁੰਚੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਕੇ ਸਾਥ ਮੈਂ ਨੀਤਿਕਾ ਤਿਆਗੀ।

ਪਰੇਸ਼ਾਨੀਆਂ ਕੀ ਤਹਿ ਸਾਹਮਣੇ ਵੀ ਆਪ ਸੁਣ ਰਹੇ ਸੀ ਜਨਾਬ ਪ੍ਰੇਮ ਪਾਠਕ ਕਾ ਤਹਿ ਕਰਦਾ ਹੈ ਡਰਾਮਾ ਪੇਸ਼ਕਸ਼ ਪ੍ਰੇਮ ਵੋਰਾ ਕੀ ਥੀ ਮੁਆਵਿਨ ਥੀ ਸਰਫਰਾਜ਼ ਅਹਿਮਦ ਹਿੱਸਾ ਲੈਣ ਵਾਲੇ ਫਨਕਾਰ ਥੀ ਰਾਮ ਮੈਨੀ ਸ਼ਰਮੀਲਾ ਮਨਕਾਨੀ ਰਾਜਕੁਮਾਰੀ ਪ੍ਰਸਾਦ ਬਲਬੀਰ ਕਪੂਰ ਐਸ ਕੇ ਬੈਟਰ ਸਤੀਸ਼ ਕੱਕੜ ਔਰ ਕੁਸੁਮ ਗੋਇਲ ਮੀਡੀਅਮ ਵੇਵ 1071 ਕਿਲੋ ਹਰਟਸ ਮੋਬਾਈਲ ਐਪ ਨਿਊਜ ਆਨ ਏਅਰ ਔਰ ਡੀ ਡੀ ਫਰੀ ਡਿਸ਼ ਪਰ ਇਸ ਵਕਤ ਆਪ ਸੁਣ ਰਹੇ ਹੈ ਆਕਾਸ਼ਵਾਣੀ ਸੇ ਉਰਦੂ ਸਰਵਿਸ ਕੇ ਲਈ ਸ਼ੁਰੂਆਤ ਪੇਸ਼ ਖਿਦਮਤ ਹੈ ਫਿਲਮੀ ਨਗਮੇ ਆਜ ਕੇ ਇਸ ਪ੍ਰੋਗਰਾਮ ਮੇਂ ਸਾਮੀਨ ਹਮ ਆਪਕੋ ਸੁਨਵਾ ਰਹੇ ਹੈ ਮੁਕੇਸ਼ ਕੇ ਗਾਏ ਕੁਛ ਫਿਲਮੀ ਨਗਮੇ ਕਿਉਂਕਿ ਆਜ ਉਨਕਾ ਯੋਮ ਪੈਦਾਇਸ਼ ਹੈ।

0: ਨਮਸਕਾਰ, ਸਵਾਗਤ ਹੈ ਤੁਹਾਡਾ ਆਲ ਇੰਡੀਆ ਰੇਡੀਓ ਦੇ ਸਰਾਇਕੀ ਪ੍ਰੋਗਰਾਮ ਤੇ। ਮੈਂ ਹਾਂ ਤੁਹਾਡਾ ਮਿੱਠਾ ਵੀਰਾ ਮਨੂ ਮਹਿਤਾ। ਅੱਜ ਦੇ ਸਾਡੇ ਮਹਿਮਾਨ ਹਨ ਦਯਾਨੰਦ ਚਾਵਲਾ ਜੀ, ਜਿਨ੍ਹਾਂ ਦਾ ਜਨਮ ਥਿਆ ਹੈ ਅਨਡਿਵਾਈਡਿਡ ਹਿੰਦੁਸਤਾਨ, ਯਾਨੀ ਕਿ ਅੱਜ ਦੇ ਪਾਕਿਸਤਾਨ ਵਿਚ, ਤੇ ਉਮਰ ਹੈ ਇਨ੍ਹਾਂ ਦੀ ਵਿਭਾਜਨ ਦੇ ਟਾਈਮ ਤੇ ਲਗਭਗ 8 ਸਾਲ। ਬਹੁਤ ਸਾਰੇ ਯਾਦਾਂ ਕੀਤੀ ਵਧਨ, ਇਵਨ 9 ਵਾਰੀ ਪਾਕਿਸਤਾਨ ਵੀ ਥਿਆ। ਜ਼ਿਆਦਾ ਦੇਰ ਨਾ ਕਹਿੰਦੇ ਹੋਏ ਆਓ ਚਲਦੇ ਸਾਡੇ ਅੱਜ ਦੇ ਮਹਿਮਾਨ ਕੋਲੋ। ਚਾਵਲਾ ਸਾਹਿਬ, ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਲ ਇੰਡੀਆ ਰੇਡੀਓ ਦੇ ਸਰਾਇਕੀ ਪ੍ਰੋਗਰਾਮ ਤੇ।
1: ਸ਼ੁਕਰੀਆ ਜਨਾਬ।
0: ਤੁਹਾਡਾ ਜਨਮ ਕਿੱਥਾ ਥਿਆ ਹੈ ਤੇ ਵਿਭਾਜਨ ਦੇ ਟਾਈਮ ਤੇ ਤੁਹਾਡੀ ਉਮਰ ਕਿੱਤੀ ਆਈ?
1: ਮੇਰਾ ਜਨਮ ਥਿਆ ਹੈ 1947 ਚ ਮਸਕਾਣਾ ਤਹਿਸੀਲ ਤੋਂਸਾ ਜ਼ਿਲ੍ਹਾ ਡੇਰਾ ਗਾਜ਼ੀ ਖਾਨ। ਮੈਂ ਜੋ ਵੱਡਾ ਥਿੰਦਾ ਗਿਆ ਤਾਂ ਮੈਂ ਮਾਹੌਲ ਕੋ ਦਿੱਠਾ ਘਰ ਦੇ ਅੰਦਰ ਬਾਲੇ ਦਾ ਬਾਹਰ ਆਏ।
0: ਪਰਿਵਾਰ ਦੇ ਕਿੰਨੇ ਸਦੱਸਿਆ ਆਵੇ?
1: ਅਸਾਂ 9 ਬੰਦੇ ਸੀ ਪਰਿਵਾਰ ਚ।
0: ਅੱਛਾ।
1: ਜਿਹਦੇ ਚ 6 ਬਾਲ ਹਨ ਤੇ ਬਾਕੀ ਮਾਂ ਪਿਓ ਹਨ। ਕਿਉਂਕਿ ਮੇਰੀ ਮਾਂ
0: ਜੀ
1: ਆਪਣੀ ਬਸਤੀ ਦੀ ਪਹਿਲੀ ਪੜ੍ਹੀ ਲਿਖੀ ਔਰਤ ਆਈ ਆਈ।
0: ਅੱਛਾ, ਸ਼ਾਦੀ ਦੇ ਬਾਅਦ?
1: ਸ਼ਾਦੀ ਤੋਂ ਬਾਅਦ। ਉਹ ਤੋਂ ਪਹਿਲੇ ਕੋਈ ਔਰਤ ਹੈ ਜਾਂ ਕੋਈ ਨਾ ਆਈ ਜਿਹੜੀ ਪੜ੍ਹਦੀ ਪੜ੍ਹੀ ਲਿਖੀ ਹੋਵੇ?
0: ਅੱਛਾ।
1: 1967 ਜਿਹੜੇ ਸ਼ਾਦੀ ਥਈ ਮੇਰੇ ਵਾਲਦ ਦੇ
0: ਜੀ,
1: ਤੇ ਲੋਕਾਂ ਕੋ ਪਤਾ ਲਗਾ ਬਈ ਇੱਕ ਪੜ੍ਹੀ ਲਿਖੀ ਲੇਡੀ ਆ ਗਈ ਹੈ ਨੋਤਕਾਣੇ ਚ
0: ਜੀ।

0: ਦਰਦ ਹਨ ਸਿਰਫ ਉਹ ਲੱਕੜੀ ਵਾਲੇ।
1: ਅੱਛਾ,
0: ਲੱਕੜੀ ਦਾ ਭਈਆ ਜਿਹਾ ਲਾ ਕੇ ਮੁੰਡੇ ਨਾਲ ਚੜਦੇ ਹਨ ਜਾਂ ਗੀਟੀ ਡੰਡਾ ਖੇਡਦੇ ਹੱਥੇ ਭਾਈ। ਸਭ ਤੋਂ ਵੱਡਾ ਜਿਹੜਾ ਗੇਮ ਹੈ ਉਹ ਹੈ ਗੀਟੀ ਡੰਡਾ। ਦੂਜਾ ਇੱਕ ਅੱਖ ਦੀ ਲੱਕੜੀ ਦੇ ਨਾਲ ਇੱਕ ਗੋਲਾ ਬਣਾ ਕੇ ਉਹ ਕੋ ਭਾ ਲਾ ਕੇ ਤਾਂ ਹਾਕੀਆਂ ਦੀ ਕਾਰ ਖੇਡਦੇ ਉਹਦੇ ਨਾਲ। ਇਹ ਖੇਡ ਹੁੰਦੇ ਹਨ, ਉਹ ਤੋਂ ਜਿਆਦਾ ਖੇਡ ਕਰਦੇ ਨੇ। ਇਹ ਕਬੱਡੀ ਸ਼ਬੱਡੀ ਤਾਂ ਆਮ ਚੀਜ਼ਾਂ ਹਨ ਨਾ, ਇਹਨੇ ਕੋਈ ਇਤਿਹਾਸ ਹੈ, ਪਰ ਅਦਰਵਾਈਜ਼ ਜਿਆਦਾ ਖੇਡ ਹਨ। ਬਾਰੇ ਰਾਤ ਉਹ ਰੇੜੂ ਤੇ ਉਹ ਬਾਹਰ ਆ ਕੇ ਉਹ ਰਾਤ ਕੋ ਖੇਡਣਾ ਔਰ ਪਤਾ ਲੱਗਦਾ ਉਹ ਗੇਂਦ ਫਾਇਵੇ ਦੀ ਬਈ ਗੇਂਦ ਨਹੀਂ ਹੁੰਦੀ ਬਲਕਿ ਉਹ ਅੱਕ ਦੀ ਲੱਕੜੀ ਦਾ ਗੋਲਾ ਹੁੰਦਾ ਉਹ ਕੁਦਰੇ ਨਾ।
1: ਫਸਲਾਂ ਕੇ ਜੇ ਹੁੰਦੇ ਹਨ, ਪਾਣੀ ਦੇ ਕੇ ਜਾਈ
0: ਫਸਲਾਂ ਤੇ ਬਹੁਤ ਚੰਗੀ ਬਾਰਿਸ਼ ਥੀ ਹੋਈਆਂ। ਨਹਿਰੀ ਇਲਾਕਾ ਦਾ ਹੀ ਉਮਲ ਹੈ, ਹਾਲਾਂਕਿ ਸਿੰਧ ਸਾਡੀ ਵਸਤੀ ਤਰ੍ਹਾਂ 4 ਕਿਲੋਮੀਟਰ ਦੂਰ ਆਈ, ਪਰ ਸਿੰਧ ਆਜ ਨੀ ਆਈ।
1: ਸਿੰਧ ਨਦੀ
0: ਹਾਂ, ਉਹਦੇ ਜ਼ਿਆਦਾਤਰ ਸਿੰਧ ਆਈ ਉਹ ਜ਼ਮੀਨਾਂ ਹੁੰਦੀਆਂ ਹਨ, ਬਾਰਿਸ਼ ਦੇ ਉੱਤੇ ਡਿਪੈਂਡ ਕਰਦੇ ਹਨ। ਬਾਰਿਸ਼ ਹੋਵੇ ਤਾਂ ਫਸਲ ਵਾਹ ਵਾਹ ਥੀ ਜਾਂਦੀ ਹੈ, ਅਗਰ ਬਾਰਿਸ਼ ਕਹਿਣ ਆਈ ਤਾਂ ਫਸਲ ਚੌਪਟ ਥੀ ਜਾਂਦੀ ਹੈ। ਜ਼ਿਆਦਾਤਰ ਫਸਲਾਂ ਜਿਹੜਾ ਹਨ ਉਹਦੇ ਉੱਤੇ ਡਿਪੈਂਡ ਕਰਦੇ ਹਨ, ਬਾਰਿਸ਼ ਦੇ ਉੱਤੇ ਸਾਡੇ ਪਾਸੇ ਦਾ, ਇਹ ਨਹੀਂ ਬੇ ਪਾਸੇ ਦਾ, ਸਾਡੇ ਪਾਸੇ ਦਾ ਬਾਰਿਸ਼ ਤੇ ਡਿਪੈਂਡ ਕਰੇ ਜਾਣ। ਮੈਂ ਇਹ ਵੀ ਦੇਖਾਂ ਬਾਰਿਸ਼ ਤੇ ਸਿੰਧੀ ਆ ਜ਼ਮੀਨ ਜਿਹੜੇ ਬਾਰੀ ਭਰੀਜ ਗਿਆ ਪਾਣੀ ਸੁੱਕਾ ਤਰੇੜਾ ਪਾ ਜਾਂਦੇ ਹਨ, ਔਰ ਜਿਹੜੇ ਤਰੇੜ ਪਾਉਂਦੇ ਆ ਤਾਂ ਬੀਜ ਪਕੜ ਕੇ ਤਰੇੜੇ ਸੁੱਤੇ ਚੋ
1: ਦਵਾਈ ਵੀ ਥੀਂਦੀ ਆਈ
0: ਉਹ ਟਾਈਮ। ਔਰ ਉਹ ਜ਼ਿਆਦਾਤਰ ਜਿਹੜੀ ਆਈ ਉਹ ਤਰੇੜੇ ਚ ਉਹ ਕਿਆ ਹੁੰਦਾ ਜਵਾਰ ਔਰ ਬਾਜਰਾ ਤਰੇੜੇ ਚ ਪਾ ਦਿੰਦੇ ਨੇ, ਔਰ ਤਰੇੜੇ ਇਸ ਤਰ੍ਹਾਂ ਉੱਡੇ ਬਰਸਾਤ ਪਾਣੀ ਆਉਂਦੇ ਖੂਹ ਭਰਿਆ ਹੋਇਆ ਬਸੇ ਇਹਨਾਂ ਨੇ ਬਸ ਫਸਲ ਮਾਉ ਆਈ।
1: ਗੇਹੂੰ ਗੰਦਮ ਕੁਛ ਆਈ,
0: ਗੰਦਮ ਹੈ ਪਰ ਸਾਡੇ ਪਾਸੇ ਜ਼ਿਆਦਾਤਰ ਆਈ ਜਵਾਰ ਬਾਜਰਾ, ਈਵਨ ਰੋਟੀ ਵੀ ਜਵਾਰ ਬਾਜਰੇ ਦੀ ਖਾਂਦੇ ਸੀ ਮੱਖਣ ਨਾਲ ਰੋਟੀ ਬਾਜਰੇ। ਗੇਹੂੰ ਵੀ ਪਾਸੇ ਘੱਟ ਹੁੰਦੀ ਆ, ਗੇਹੂੰ ਜਿਹੜੀ ਆਈ ਉਹ ਡੇਰਾਗਾਜ ਖਾਨ ਦੇ ਕਾਫੀ ਏਰੀਏ ਚ ਨਹੀਂ ਹੁੰਦੀ, ਉਹ ਬਾਹਰੋਂ ਜ਼ਿਆਦਾਤਰ ਮੁਲਤਾਨ ਸਾਹਿਬ ਤੋਂ ਮੁਸਫਰਗੜ ਸਾਹਿਬ ਤੋਂ ਆਉਂਦੇ ਆ, ਇਨ੍ਹਾਂ ਏਰੀਆ ਹਨ। ਸਾਡੇ ਜ਼ਿਆਦਾ ਜਿਹੜੀ ਆਈ ਬਾਰਾਨੀ ਇਲਾਕਾ ਹੈ ਉਹ ਜ਼ਿਆਦਾਤਰ ਰਿਮੋਟ ਏਰੀਆ ਜੇ ਕਹਿੰਦੇ ਹਨ, ਉੱਥੇ ਜ਼ਿਆਦਾਤਰ ਜਵਾਰ ਬਾਜਰਾ ਹੀ ਹੁੰਦਾ ਜੀ।
1: ਆਸ ਪਾਸ ਦੀ ਬਸਤੀਆਂ ਕਿਹੜੇ ਹਨ? ਬਸਤੀਆਂ
0: ਆਮ ਤਾਂ ਦੇਖੋ ਜੀ, ਸਾਡਾ ਸਭ ਤੋਂ ਵੱਡਾ ਜਿਹੜਾ ਜੀ ਉਹ ਸ਼ਹਿਰ ਹੈ ਨਜ਼ਦੀਕ ਤੋਂ ਨਜ਼ਦੀਕ ਇਤੋਂ ਸਾਹਿਬ
1: ਤੋਸਾ ਸ਼ਰੀਫ
0: ਵਾਹ ਵਾਹ ਵਾਹ ਜਿਹੜਾ ਜੀ ਚੋਕ ਥਾਣਾ ਹੈ ਏਰੀਏ ਦਾ ਔਰ ਤਹਿਸੀਲ ਤੋਸਾ ਹੈ, ਇਹ ਬਹਿ ਦਾ ਲਿੰਕ ਹੈ ਔਰ ਉਸ ਲਿੰਕ ਹੈ ਇਹ ਵੱਡੇ ਦਸ ਸਾਲ ਆਵਾਜਾਵਾਜ ਦਾ ਸਾਧਨ ਹੁੰਦਾ ਕੋਈ ਨਾ, ਸਿਵਾਏ ਕਈ ਕੋਲ ਗੋੜੀ ਹੋਵੇ ਜਾਂ ਸਾਈਕਲ ਹੋਵੇ ਉਹਦੇ ਨਾਲ ਆਉਣਾ ਵੜਨਾ ਹੁੰਦਾ ਇਹ ਸਾਧਨ।
1: ਗੋੜੀ ਗੱਡੇ ਖੱਚਰ ਖੱਚਾ ਵੀ ਨਾ ਹੁੰਦੇ ਹਨ,
0: ਇਹ ਸਿਰਫ ਜਿਹੜੇ ਹਨ ਨਾ ਇਹ ਪੜਾ ਡੋਣ ਵਾਸਤੇ ਆਉਂਦੇ ਹਨ, ਸਵਾਰੀ ਵਾਸਤੇ ਗੋੜੀ
1: ਤੇ ਉੱਠੇ ਦੇ ਕਚਾਵੇ ਲਾ ਕੇ ਚਲਦੇ ਹਨ। ਕਚਾਵੇ
0: ਬਹੁਤ ਕਚਾਵੇ ਲੱਗਦੇ ਹਨ ਉੱਠੇ ਦੇ,
1: ਜੀ ਹਾਂ
0: ਉੱਠੇ ਦੇ ਕਚਾਵੇ ਲੱਗਦੇ ਹਨ। ਉਹਦੇ ਹੁੰਦਾ ਕਿਆ ਆਦਮੀ ਬਾਈ ਵੀ ਸਕਦਾ ਜੀ ਔਰ ਉਹਦੇ ਉੱਤੇ ਪੜਾ ਵੀ ਡੋਨੇ ਹਨ, ਜਿਵੇਂ ਕਣਕ ਡੋਬੜੀ ਹੋਈ ਕੋਈ ਸ਼ਾਇਦ ਡੋਬੜੀ ਹੋਈ ਉੱਠ ਸਭ ਤੋਂ ਜਿਆਦਾ ਸਮਾਨ ਚਾ ਸਕਦਾ ਜੀ। ਦਾਦਾ 12-12 ਕਿਲੋ ਵਜ਼ਨ ਚਾਵੇ ਤੇ ਦੋਵੇਂ ਪਾਸੇ ਰੱਖ ਦਿੰਦੇ ਉਹ ਚਾਵੇ ਦਾ ਜੀ, ਔਰ ਉੱਠ ਜਿਆਦਾਤਰ ਸਮਾਨ ਘਿਨਾ ਵਾਸਤੇ ਉੱਠ ਚਾਹੀਦੇ ਹਨ ਜਾਂ ਗੱਡਾ ਹੋਣੇ ਹਨ।
1: ਜਿਵੇਂ ਪਾਲਟੀਸ਼ਨ ਦਾ ਰੋਲਾ ਪਿਆ ਤਾਂ ਕਿਵੇਂ ਪਤਾ ਲੱਗਾ ਜੀ, ਕਿਆ ਇਕਦਮ ਹੱਲਾ ਮਚਾਈ?
0: ਪਾਲਟੀਸ਼ਨ ਸਾਕੋ ਪਤਾ ਲੱਗ ਗਿਆ ਜਿਹੜੇ ਤਾਂ ਅਸਾਂ ਲੋਕ ਇਹ ਕੋਸ਼ਿਸ਼ ਕੀਤਾ ਬਈ ਤੁਹਾਨੂੰ ਨਿਕਲੋ, ਪਰ ਬਜ਼ੁਰਗ ਆਦੇ ਨਹੀਂ ਵੱਜ ਕੇ ਕਿਆ ਕਰੇ, ਕੁਝ ਲੋਕ ਆਦੇ ਨਹੀਂ ਨਿਕਲ ਵੜਨਾ ਚਾਹੀਦੇ, ਇੰਨੇ ਦੇ ਰੋਲੇ ਦਾ ਪਤਾ ਕਾਇਮ ਨਹੀਂ ਕਿਆ ਸੀ ਕਿਆ ਨਾ ਸੀ, ਤਾਂ ਅਸਾਂ ਲੋਕ ਉਥੋਂ ਨਿਕਲਿਆ ਹੈ। ਜਿਹੜੇ ਨਿਕਲੇ ਤਾਂ ਰੋਲਾ ਪਾਇ ਗਿਆ, ਜਿਹੜੇ ਰੋਲਾ ਪਾਇ ਗਿਆ ਤਾਂ ਕੁਛ ਨੀ ਥਿਆ, ਤੋਸਾ ਸ਼ਰੀਫ ਦੇ ਦਰਗਾਹ ਦੇ ਜਿਹੜੇ ਖਵਾਜਾ ਹਨ ਉਹਨੇ ਇਤਲਾਹ ਕਰਵਾਈ ਸਾਰੇ ਸਰਦਾਰੋ ਬਾਈ ਜੇ ਕੋਈ ਤਕਲੀਫ ਹੋਵੇ ਉਹ ਸਿੱਧਾ ਮੇਰੇ ਕੋਲ ਆਵੇ।
1: ਦਰਗਾਹ ਦੇ ਖਵਾਜਾ ਸਾਹਿਬ ਨੇ
0: ਖਵਾਜਾ ਸਾਹਿਬ ਦੇ
1: ਦਰਗਾਹ ਨੂੰ ਮਲੇ
0: ਤੋਸੇ ਦਰਗਾਹ ਤੇ ਆਵੇ, ਇਹ ਲੋਕ ਜਿਤਨੇ ਵੀ ਥੇ ਸਾਰੇ ਸਵਾ ਸਮਾਨ ਚੋ ਚਾਹ ਕੇ ਜਿੱਥੇ ਚਾਹ ਸਕਦੇ ਹਨ ਉੱਥੇ ਤੋਸਾ ਦਰਗਾਹ ਤੇ ਆ ਗਏ। ਖਵਾਜਾ ਸਾਹਿਬ ਨੇ ਇਹ ਕਿਤਲਾ ਕਰਤੇ ਬਈ ਇੰਨੇ ਲੋਕਾਂ ਕੋਲ ਕੁਝ ਨੀ ਹੋਣਾ ਚਾਹੀਦਾ, ਇਹ ਸਾਡੇ ਮਹਿਮਾਨ ਹਨ, ਅੱਜ ਇੱਥੇ ਮਹਿਮਾਨ ਹਨ, ਇਹ ਸਾਡਾ ਰਾਵਣਾ ਲੈਣ, ਇੰਨੇ ਕੋ ਕੁਝ ਨੀ ਹੋਣਾ ਚਾਹੀਦਾ, ਜਦ ਤੱਕ ਇਸਾਈ ਹਨ ਇੰਨੇ ਕੋ ਕੁਝ ਨਾ ਸੀ, ਤੁਸੀਂ ਆਪਣਾ ਆਪਣਾ ਆਰਾਮ ਨਾਲ ਕੰਮ ਕਰੋ।
1: ਇਹ ਨੁਟਕਾਣੀ ਬਸਤੀ ਵਾਲੇ ਕੋ ਆਖਾਈ ਆਸ ਪਾਸ ਦੀ ਬਸਤੀ ਸਾਰੀ ਚ ਮਨਾ ਦੀ ਆਈ
0: ਨੁਟਕਾਣੀ ਨੀ, ਪੂਰੀ ਦੀ ਪੂਰੀ ਤਸੀਲ।
1: ਅੱਛਾ,
0: ਸਾਰੀ ਸਾਰੀ ਯਾ ਤਾਂ ਹੋਏ ਆਏ ਜਾਂ ਤੋਸੇ ਆਏ ਸਾਰੇ ਲੋਕ ਇਕੱਠੇ ਆ ਗਏ ਪਰ ਉੱਥੋਂ ਜੋ ਟਰੱਕ ਚ ਭਰ ਕੇ ਤੇ ਇਹਦੇ ਉਡੇ ਭੇਜੇ ਗਏ ਅਸਾਂ ਵੀ ਟਰੱਕ ਤੇ ਭਰ ਕੇ ਆਇਆ ਸੀ ਮੁਸਫਰਗੜ ਤੋਂ ਗੱਡੀ ਪਕੜੀ ਜ਼ਿਆਦਾਤਰ ਲੋਕੇ ਘੁੰਮ ਖਵਾਜਾ ਸਾਹਿਬ ਨੇ ਬਚਾਏ ਖਵਾਜਾ ਨਿਜ਼ਾਮੋ ਦੇਈ ਨਾ ਊਂ ਟਾਈਮ ਹੁੰਦਾ ਜੀ ਸਾਕੋ ਬਚਾਏ ਉਹਨੇ ਲੋਕਾਂ ਦੀ ਬੜੀ ਖਿਦਮਤ ਕੀਤੀ ਹੈ ਉਹਨੇ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਅਮਨ ਅਮਾਨ ਨਾਲ ਹਿੰਦੁਸਤਾਨ ਪਹੁੰਚ
1: ਉਹਨੇ ਬਾਅਦ ਮਿਲਟਰੀ ਦੇ ਟਰੱਕ ਤੇ ਤੁਸੀਂ ਕਿੱਥੇ ਮਿਲਟਰੀ ਦੇ ਟਰੱਕ ਤੇ ਉਹਨੇ ਬਾਅਦ ਨਿਕਲੇ ਹੋ
0: ਮਿਲਟਰੀ ਦੇ ਟਰੱਕ ਵੀ ਆਏ ਨਾ ਗੱਡੇ ਤੇ ਵੀ ਹਨ ਮੈਂ ਕੋਈ ਯਾਦ ਹੈ ਕਿ ਅਸਾਂ ਜਿਹੜੇ ਗੱਡੀ ਤੇ ਆਉਂਦੇ ਪਿਆ ਸੀ ਜ਼ਿਆਦਾਤਰ ਡੱਬੇ ਦੇ ਅੰਦਰ ਤਾਂ ਬੰਦੇ ਵੜ ਸਕਦੇ ਹਨ ਸਮਾਨ ਨਹੀਂ ਆ ਸਕਦਾ ਸਮਾਨ ਰੱਖਿਆ ਗਿਆ ਛੱਤੇ ਦੇ ਉੱਤੇ ਗੱਡੀ ਤੇ ਛੱਤ ਤੇ ਸਮਾਨ ਰੱਖਿਆ ਗਿਆ ਇਹਨੇ ਲੋਕ ਕਿਆ ਕੀਤਾ ਜਿਹੜੇ ਉੱਥੋਂ ਦੇ ਲੁੱਟਣ ਵਾਲੇ ਹਨ ਉਹ ਸਟੇਸ਼ਨ ਦੇ ਉੱਤੇ ਪੁਲ ਦੇ ਉੱਤੇ ਖੜੇ ਸੀਗੇ ਤੇ ਉੱਥੋਂ ਕੁੰਡੀ ਸਟੇ ਉਹਨੇ ਜਿਹੜਾ ਸਮਾਨ ਅਟਕ ਵਜੇ ਉਹ ਚਾਹ ਗਿਨੇ ਔਰ ਕਰੀਬ ਕਰੀਬ ਸਮਾਨ ਜਿਹੜਾ ਲੋਕੇ ਦਾ ਉਹ ਸਾਰਾ ਦਾ ਸਾਰਾ ਛੱਤ ਸਮੀਜ ਗਿਆ ਤਰੰਗ ਹਨ ਬਿਸਤਰੇ ਹਨ ਜੋ ਵੀ ਹੈ ਉਹ ਜਿਵੇਂ ਚਾਚੇ ਕੁੰਡੀ ਮਾਰੀ ਔਰ ਛੱਤ ਕਰੀਬ ਕਰੀਬ ਜਿਹੜੇ ਸਭ ਪਹੁੰਚਿਆ ਸੀ ਛੱਤ ਖਾਲੀ ਸੀ ਚੁੱਕਿਆ
1: ਸਮਾਨ
0: ਕਹਿਣਾ ਜੋ ਡੱਬੇ ਦਾ ਅੰਦਰ ਸਮਾਨ ਆਏ ਥੋੜਾ ਬਹੁਤ ਕਹਿੰਦਾ ਡੱਬੇ ਦੇ ਅੰਦਰ ਜ਼ੇਵਰ ਪੈਸੇ ਕਿਤੇ ਹੁੰਦੇ ਹਨ ਉਹ ਆਪਣੇ ਕੋਲੋਂ ਨੇ ਬਾਕੀ ਸਾਰਾ ਸਮਾਨ ਲੁੱਟਿਆ ਗਿਆ ਜੇ ਮਸੂਲ ਚਾਦਨ ਲੋਕਾਂ ਦਾ ਚਾਹਦੇ ਤੇ ਭਾਂਡੇ ਹਨ ਸਭ ਕੁਝ ਆਈ
1: ਮੁਜ਼ੱਫਰਗੜ੍ਹ ਤੋਂ ਗੱਡੀ ਚੱਲੀ ਇੱਥੇ ਕਿੱਥੇ ਆਈ
0: ਮੁਜ਼ੱਫਰਗੜ੍ਹ ਤੋਂ ਸਿੱਧਾ ਆਏ ਜੇ ਜਲੰਧਰ ਜਲੰਧਰ ਇੱਕ ਵੱਡਾ ਉਹਦਾ ਕੈਂਪ ਲੱਗਾ ਜਿੱਥੇ ਵੀ ਲੋਕ ਆਉਂਦੇ ਗਏ ਜਲੰਧਰ ਰੁਕਦੇ ਗਏ ਜਲੰਧਰ ਰੁਕਣ ਦੇ ਬਾਅਦ ਮੇਰੇ ਕੋ ਯਾਦ ਹੈ ਕਿ ਅਸਾਂ ਗਏ ਦੇ ਹੁੰਦੇ ਅਸੀਂ ਤਾਂ ਉਹ ਸਭ ਕੁਝ ਸੁਣਾਈ ਦੇ ਰਿਹਾ ਫਲਾਣਾ ਫਲਾ ਜਗ੍ਹਾ ਜੈਸੇ ਫਾਤਮਾ ਜੀ ਡੇਰਾ ਗਾਜ਼ੀ ਖਾਨ ਕੋ ਗੁੜਗਾਂਵ ਵਾਲਾ ਸੀਆ ਜੰਗ ਵਾਲੇ ਕੋ ਰੋਹਤਕ ਰਾਸ ਇਹ ਮਨਾਜ਼ੀ ਦਿੱਤੀ ਕਿ ਭਾਈ ਇਹ ਚੀਜ਼ ਇਹ ਆਦਮੀ ਸਹੀ ਲੱਗੇ ਹੋਏ ਪਰ ਉਹ ਵੇਲੇ ਨੂੰ ਸਹਿ ਮੰਨ ਕੇ ਉਹ ਮੇਰੇ ਕੋਲ ਟਰੱਕ ਕਰਕੇ ਦਿੱਤਾ ਹੋਇਆ ਨਾ ਬਾਈ ਟਰੱਕ ਤੇ ਬਹੁ ਇਹ ਤਾਂ ਉੱਥੇ ਪੁਚਾ ਰਹੇ ਸਨ ਅਸਾਂ ਕੋ ਟਰੱਕ ਦਿੱਤਾ ਗਿਆ ਅਸਾਂ ਸਹਿ ਆ
1: ਗਏ ਉੱਥੋਂ ਦੇ ਜ਼ਿਲ੍ਹੇ ਦੇ ਹਿਸਾਬ ਨਾਲ ਉਨ੍ਹਾਂ ਜ਼ਿਲ੍ਹੇ ਵਾਲੇ ਕੋਈ ਵੀ ਭੇਜੇ ਨੇ
0: ਅਕੋਰਡਿੰਗ ਟੂ ਕਲਾਈਮੇਟ ਇਹ ਜ਼ਿਲ੍ਹੇ ਦਿੱਤੇ ਗਏ ਕਿਉਂਕਿ ਡੇਰਾ ਗਾਜ਼ੀ ਖਾਨ ਜਿਹੜਾ ਹੈ ਉਹ ਰਿਮੋਟ ਏਰੀਆ ਹੈ
1: ਠੀਕ ਹੈ
0: ਇਹ ਵਾਸਤੇ ਗੁੜਗਾਵਾਂ ਦਾ ਰਿਮੋਟ ਏਰੀਆ ਹੈ ਉਹ ਗੁੜਗਾਵਾਂ ਵਾਲਾ ਅਟ ਕਰਤਾ
1: ਉਹਨੇ ਤਾਂ ਕਸ਼ਾ ਗਾ ਨਹੀਂ ਉਠਾਈ
0: ਬਸ ਕਸ਼ਾ
1: ਅੱਛਾ ਬਸ ਤੁਸਾਂ
0: ਜਸਾ ਦਾ ਜਾਂਗੇ ਉਹ ਕਰੋ ਤੱਕ ਦਿੱਤਾ ਗਿਆ ਕਿਉਂਕਿ ਜ਼ਰਖੇਜ਼ ਆਈ
1: ਅੱਛਾ
0: ਜ਼ਿੰਮੇਦਾਰੀ ਬੜੀ ਆਈ ਉਹ ਕਰੋ ਤੱਕ ਦਿੱਤਾ ਗਿਆ ਜ਼ਿੰਮੇਦਾਰੀ ਸਾਰੇ ਜ਼ਿੰਮੇਦਾਰ ਆਈ ਨਵੀਂ ਏਰੀਆ ਆਈ ਇਵੇਂ ਦਿੱਤੇ ਗਏ ਉਹ ਵੰਡੇ ਗਏ
1: ਤੁਹਾਡਾ ਪਰਿਵਾਰ ਕਿੱਥੇ ਆਇਆ ਵੱਲ
0: ਅਸਾਂ ਦਾ ਪਰਿਵਾਰ ਗਲਤੀ ਨਾਲ ਆ ਗਿਆ ਰੋਹਤਕ ਅਸਾਂ ਮਹਿਣਾ ਹੀ ਗੁੜਗਾਓ ਅਸਾਂ ਰੋਹਤਕ ਆ ਗਏ ਜਿਵੇਂ ਰੋਹਤਕ ਆਇਆ ਹੈ ਬਹੁਤ ਸਹੀ ਰਹਿ ਗਿਆ ਉਹ ਤੋਂ ਬਾਅਦ ਨਹੀਂ ਨਿਕਲੇ ਵੱਲ
1: ਜ਼ਮੀਨਾਂ ਮਿਲੇ ਨੇ ਉੱਥੋਂ ਦੇ ਬਦਲੇ ਕੁਝ
0: ਜ਼ਮੀਨਾਂ ਸਾਕੂ ਮਿਲਿਆ ਹਨ 52 ਕਿਲੋ ਜ਼ਮੀਨ ਮਿਲੀ ਆਈ ਸਾਕੂ ਨਾਰਨੌਲ ਕਿਉਂਕਿ ਕਰਨ ਵਾਲਾ ਕੌਣ ਆਈ ਅਸਾਂ ਰਾਤ ਰੋਹਤਕ ਰਹਿੰਦੇ ਸੀ ਉਹ ਵਿੱਚ ਵਿੱਚ ਆ ਗਿਆ ਸਭ ਵੇਖ ਗਿਆ ਕੋਈ ਜ਼ਮੀਨ ਰਹੀ ਕੋਈ ਨਹੀਂ ਜਿਹੜਾ ਅਸਰ ਜਵਾਨ ਥਾ ਜ਼ਮੀਨ ਕਹਿਣਾ ਜੀ
1: ਬਲ ਤੁਸੀਂ ਆ ਕੇ ਪੜ੍ਹਨ ਸ਼ੁਰੂ ਕਰ ਦਿੱਤਾ ਸਾਰੇ ਆ ਗਿਆ ਵੇ
0: ਅਸਾਂ ਸਹੀ ਆ ਕੇ ਸ਼ੁਰੂ ਤੋਂ ਪਹਿਲੇ ਪਹਿਲੀ ਦੀ ਕਲਾਸ ਤੋਂ ਦਾਖਲਾ ਕਿਤਾ ਪੈਸੇ ਹੀ ਪੜ੍ਹਦੇ ਰਹੇ ਗਏ ਰੋਹਤਕ
1: ਪਿਤਾ ਜੀ ਕਿਆ ਕਰਦੇ ਰਹੇ
0: ਪਿਤਾ ਜੀ ਉੱਥੇ ਉੱਥੇ ਜ਼ਿੰਮੇਦਾਰੀ ਕਰੇ ਨਾ ਇੱਥੇ ਆ ਕੇ ਚੁੱਕ ਪੈਸਾ 15-20 ਹਜ਼ਾਰ ਹਾਈ ਪਿਆ ਆ ਕੇ ਦੁਕਾਨ ਸ਼ੁਰੂ ਕਰਤੀ
1: ਅੱਛਾ
0: ਉਹ ਵੀ ਖੇਡ ਦੇ ਸਮਾਨ ਦੀ ਸਪੋਰਟਸ ਦੀ ਉਹ ਅੱਜ ਵੀ ਦੁਕਾਨ ਸਪੋਰਟਸ ਦੀ ਚਲਦੀ ਪਈ ਏ
1: ਰੋਹਤਕ ਵਿੱਚ
0: ਰੋਹਤਕ ਐਜ ਇਟ ਇਜ਼ ਜਿਵੇਂ ਆਈ ਉਹਨੇ ਚਲਾਈਏ ਉਹ ਬਈ ਇਹ ਠੀਕ ਹੈ ਕਿ ਜਨਰੇਸ਼ਨ ਵਧੇਂਦੀ ਵਧੀ ਕੰਮ ਵਧਦਾ ਵੇਂਦੇ
1: ਤੁਸਾਂ ਵੱਲ ਪੜ੍ਹਾਈ ਕਰਕੇ ਤੁਸਾਂ ਕਿਵੇਂ ਨਹੀਂ
0: ਅਸਾਂ ਪੜ੍ਹਾਈ ਮੈਂ 10ਵੀਂ ਤੱਕ ਪੜ੍ਹਾਈ ਸਾਰੀ ਕੀਤੀ ਉਹ ਤੋਂ ਬਾਅਦ ਪੜ੍ਹਾਈ ਪਟਿਆਲੇ
1: 2 ਸਾਲ
0: ਫਿਰ ਮੈਂ ਲੱਗ ਗਿਆ ਟੀਚਰ ਫਿਰ ਟੀਚਰ ਲੱਗਿਆ ਤੇ ਉੱਥੇ ਪੜ੍ਹਦੇ ਰਹਿ ਗਏ ਥੋੜਾ
1: ਕਿੱਥੇ ਟੀਚਰ ਲੱਗਿਆ ਵੇ ਪਹਿਲੇ
0: ਟੀਚਰ ਲੱਗਾ ਮੈਂ ਪਹਿਲੇ ਲਗਾ ਮਿਸਾਰ ਉਹ ਤੋਂ ਬਾਅਦ ਸਨ 1964 ਵਿੱਚ ਆ ਗਿਆ ਮੈਂ ਦਿੱਲੀ ਆ ਕੇ ਮੈਂ ਅੱਗੋਂ ਪੜ੍ਹਾਈ ਕੀਤੀ ਬੀਏ ਕੀਤੀ ਸਭ ਬਾਕੀ ਟੀਚਰ ਮੈਂ ਸਹੀ ਲੱਗਾ ਰਹਿ ਗਿਆ ਦਿੱਲੀ ਦੇ ਅੰਦਰ ਮੈਂ 3 ਸਕੂਲ ਇੱਥੇ ਵਿਜੇ ਨਗਰ ਅਸ਼ੋਕ ਵਿਹਾਰ ਔਰ ਰੋਹਿਣੀ ਬਸ 3 ਸਕੂਲ ਸਾਰੀ ਨੌਕਰੀ ਚ
1: ਮੈਂ ਤੁਸੀਂ ਆਪਣਾ ਵੀ ਬੜਾ ਰਾਵਣ ਦਿੱਲੀ ਲੱਗ ਗਿਆ
0: ਮੈਂ ਰਿਟਾਇਰਮੈਂਟ ਦੇ ਬਾਅਦ ਆਪਣੇ ਏਰੀਏ ਚ ਜਿੱਥੇ ਮੈਂ ਰਹਿੰਦਾ ਪਿਆ ਇੱਕ ਮੰਦਰ ਬਣਾਇਆ 1997 ਦੇ ਅੰਦਰ ਮੈਂ ਉਹਦੀ ਦੇਖਭਾਲ ਕਰਨਾ ਉਹਦਾ ਸਭ ਕੁਝ ਕਰੇਨਾ ਮੈਂ 13 ਸਾਲ ਤੋਂ ਇੱਕ ਭੰਡਾਰਾ ਚਲੇ ਨਾ ਬਿਨਾਂ ਨਾਗਾ ਦਾ ਜਿਹੜਾ ਰੋਜ਼ ਸੀਂਦੇ ਸਵੇਰੇ 250-300 ਆਦਮੀ ਰੋਜ਼ਾਨਾ ਖਾਣਾ ਖਾਂਦਾ ਮੇਰੇ ਕੋਲ ਪ੍ਰਭੂ ਕੀ ਰਸੋਈ ਨਾਂ ਦੇ ਇੱਕ ਰੱਖਿਆ ਮੈਂ ਪ੍ਰਭੂ ਕੀ ਰਸੋਈ ਉਹਦੇ ਭੰਡਾਰਾ ਸੀਂਦੇ ਰੋਜ਼ਾਨਾ 13 ਸਾਲ ਤੋਂ ਬਿਨਾਂ ਨਾਗਾ ਦੇ
1: ਬਾਲ ਬੱਚੇ ਸੈੱਟ ਹਨ
0: ਬਾਲ ਬੱਚੇ ਬਿਲਕੁਲ ਸੈੱਟ ਹਨ ਕੋਈ ਕਮੀ ਕਾਹ ਨਹੀਂ ਦੋ ਲੜਕੇ ਦੋਵੇਂ ਸੈੱਟ ਹਨ ਉਹਨਾਂ ਦੇ ਬੱਚੇ ਸੈੱਟ ਹਨ, ਫਸਟ ਕਲਾਸ ਨੌਕਰੀਆਂ ਲੱਗਿਆ ਹੋਣ,
1: ਯਾਨੀ ਅੱਜ ਪਰਿਵਾਰ ਪੂਰੀ ਤਰ੍ਹਾਂ ਖੁਸ਼ ਆ।
0: ਸੈੱਟ ਕੋਈ ਪ੍ਰਭੂ ਦੀ ਸਭ ਦਇਆ ਹੈ, ਕੋਈ ਚਿੰਤਾ ਦੀ ਗੱਲ ਕਹਿ ਨੀ। ਬਾਕੀ ਕੈਸਾ

0: ਲਾਨ ਵਿੱਚ ਮੇਰੇ ਦਿਮਾਗ ਚ ਆਇਆ ਬਈ ਮੈਂ ਜੋ ਹੈ ਆਪਣੇ ਚਾਚੇ ਕੋ ਮਿਲਣਾ ਹੁਣ ਇਹ ਵੀ ਪਤਾ ਨਹੀਂ ਕਿ ਉਹ ਜਿੰਦਾ ਹੈ ਕਿ ਨਹੀਂ ਹੈ ਮੈਂ ਘਰ ਗੱਲ ਬਾਤ ਕੀਤੀ ਮੈਂ ਕੋਈ ਰਿਸਪਾਂਸ ਨਹੀਂ ਮਿਲਿਆ ਆਖਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪ ਹੀ ਪਤਾ ਕਰਾਂ ਕਿ ਉਹ ਜਿੰਦਾ ਦੇ ਜਾਂ ਜਿਵੇਂ ਮੈਂ ਇੱਕ ਜ਼ਰੀਆ ਲੱਭਿਆ ਦੋ ਚਿੱਠਾ ਬਣਾਇਆ ਬਈ ਇਹ ਟਾਈਪ ਦਾ ਆਦਮੀ ਹੈ ਉਹ ਟਾਈਮ ਸਨ 42 ਮੁਸਲਮਾਨ ਬਣ ਗਿਆ ਉੱਥੇ ਰਹਿ ਗਿਆ ਦੋ ਚਿੱਠਾ ਬਣਾਇਆ ਇੱਕ ਪੋਸਟ ਮਾਸਟਰ ਔਰ ਇੱਕ ਹੈਡ ਮਾਸਟਰ
1: ਨੁਸਖਾਣੇ
0: ਭੇਜਿਆ ਉਹ ਸਾਈ ਮੇਰੇ ਕੋਲ ਮੇਰੇ ਸਰੋਤ ਕੋ ਜੋ ਮਿਲ ਗਿਆ ਉਹਨੇ ਆਖਿਆ ਬਈ ਹੋਏ ਨਾ ਹੋਏ ਇਹ ਤਾਰੇ ਮਤਲਬ ਦੀ ਚਿੱਠੀ ਉਹ ਆਖਿਆ ਬਿਲਕੁਲ ਮੇਰੇ ਮਤਲਬ ਦੀ ਉਹ ਮੇਰੇ ਕੋਲ ਜਵਾਬ ਦਿੱਤਾ ਤਾਂ ਮੈਂ ਉਹਤੋਂ ਬਾਅਦ ਮੈਂ ਆਉਣਾ ਆਉਣਾ ਸ਼ੁਰੂ ਕਰਤਾ ਉਥਾਈ ਮੈਂ ਦੱਸਿਆ ਪਿਆ ਸਰਾਏ ਕਿਹਦੇ ਬਾਰੇ
1: ਪਹਿਲੀ ਵਾਰੀ ਕਦਨ ਗਿਆ ਵੇ ਕਿਵੇਂ ਕਿਵੇਂ ਕਿੱਸਾ ਆਈ
0: ਪਹਿਲੀ ਦਫਾ ਮੈਂ ਸਨ 90 ਚ ਗਿਆ ਮੈਂ ਨਵੇਂ ਜਿਲ੍ਹੇ ਮੈਂ ਗਿਆ ਆਵਾਜ਼ ਮੇਰੇ ਕੋ ਪਤਾ ਹੀ ਕੋਈ ਨਹੀਂ ਇਹ ਕਿਆ ਹੈ ਮੈਂ ਗਿਆ ਉਸ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਮੈਂ ਕੋਈ ਇਤਲਾਹ ਕੀਤੀ ਗਈ ਹੈ ਅਗਰ ਰਸਤੇ ਚ ਕਈ ਰੁਕਣਾ ਪਵੇ ਤਾਂ ਥਾਣੇ ਇਤਲਾਹ ਜ਼ਰੂਰ ਕਰਾਇਆ ਮੈਂ ਮੁਲਤਾਨ ਰੁਕਿਆ ਆ ਕੇ ਮੈਂ ਕੋ ਦਿਮਾਗ ਚ ਆਵੇ ਲੋਕ ਕਿਆ ਆਖਿਆ ਵੀ ਥਾਣੇ ਰੁਕੇ ਤੂੰ ਰਾਤ ਰੁਕੇ ਤੇ ਇਤਲਾਹ ਕਰਾਇਆ ਮੈਂ ਮੈਨੇਜਰ ਕੋਲ ਪੁੱਛਿਆ ਬਈ ਇੱਥੋਂ ਦਾ ਥਾਣਾ ਕਿਹੜਾ ਹੈ ਉਹ ਖਾਣਾ ਇੱਥੋਂ ਦਾ ਥਾਣਾ ਹੈ ਹਰਮ ਗੇਟ ਤਾਂ ਮੈਂ ਹਰਮ ਗੇਟ ਥਾਣੇ ਗਿਆ ਉੱਥੇ ਇੱਕ ਬੜੀ ਵਾਰੀ ਮੀਟਿੰਗ ਥੀਂਦੀ ਪਈ ਆਈ
1: ਥਾਣੇ ਅੰਦਰ
0: ਮੀਟਿੰਗ ਥੀਂਦੀ ਪਈ ਆਈ ਤਾਂ ਉਹਨੇ ਆਖਿਆ ਆਪ ਤਸ਼ਰੀਫ ਰੱਖੀਏ ਮੈਂ ਆਪਣਾ ਕਾਰਡ ਉਹਨੇ ਕੋ ਦਿੱਤਾ ਬਈ ਮੈਂ ਆਇਆ ਉਹ ਆਖਿਆ ਆਪ ਤਸ਼ਰੀਫ ਰੱਖੀਏ ਇਸਰੇ ਮੇਰੇ ਕੋਲ ਆ ਗਿਆ ਕੋਲਡ ਡਰਿੰਕ ਆ ਗਿਆ ਮੈਂ ਪੀਤਾ ਉਹ ਜਿਹੜੀ ਮੀਟਿੰਗ ਆਈ ਉਹਦੇ ਅੰਦਰ ਪੁਲਿਸ ਦੇ ਸਾਰੇ ਅਫਸਰ ਬੈਠੇ
1: ਅੱਛਾ
0: ਉਹ ਜਿਹੜੀ ਮੀਟਿੰਗ ਖਤਮ ਥਈ ਤਾਂ ਮੇਰੇ ਜਿਹੜਾ ਹੋਟਲ ਦਾ ਮੈਨੇਜਰ ਬੈਠਾ ਆਈ ਉਹ ਆਖਿਆ ਜੀ ਇਹ ਮੇਰੇ ਹੋਟਲ ਮੈਂ ਰੁਕੇ ਹੋਏ ਹੋਊਂਗਾ ਕਿ ਤੂੰ ਬੈਠੀ ਉਹ ਜਿਹੜੀ ਮੀਟਿੰਗ ਖਤਮ ਥੀ ਗਈ ਤਾਂ ਸਭ ਤੋਂ ਪਹਿਲੇ ਆਈ ਜੀ ਟਾਈਪ ਕਰਾ ਦਿਆ ਜਾਂ ਕਹਿੰਦਾ ਆਪ ਕਹਾਂ ਸੇ ਆਏ ਹੈ ਮੈਂ ਕਿਹਾ ਦੇ ਦੀ ਸੇ ਕਿਆ ਕਰਤੇ ਹੈ ਮੈਂ ਆਖਿਆ ਮੈਂ ਜੋ ਹੈ ਨਾ ਟੀਚਰ ਹੂੰ ਆਪ ਉਸਤਾਦ ਹੈ ਮੇਰੀ ਅੱਛੀ ਬਾਤ ਹੈ ਪਰ ਇੱਕ ਬਾਤ ਯਾਰ ਸਮਝਾ ਆਪ ਸਰਾਇਕੀ ਕੈਸੇ ਬੋਲ ਰਹੇ
1: ਅੱਛਾ ਤੂੰ ਕਵਾ ਦੇ
0: ਮੈਂ ਆਖਿਆ ਜੀ ਮੈਂ ਇੱਥੇ ਪੈਦਾ ਸਿਆ ਇਹ ਵਾਸਤੇ ਸਰਾਇਕੀ ਬੋਲੇ ਨਾ ਪਿਆ ਉਹਨੇ ਲੋਕਾਂ ਜਿਹੜੀ ਮੇਰੀ ਖਿਦਮਤ ਕੀਤੀ ਹੈ ਜਿਹੜੀ ਮਹਿਮਾਨ ਨਵਾਜ਼ੀ ਕੀਤੀ ਹੈ ਉਹਨਾਂ ਮੁਕਾਬਲਾ ਕਰਨਾ ਹੈ ਹਾਲਾਂਕਿ ਮੈਂ ਪਹਿਲੀ ਦਫ਼ਾ ਗਿਆ ਬੈਠਾ ਉੱਥਾਂ ਉਹ ਮੈਂ ਗੁਜਾਰਦੇ ਵੀ ਨਾ ਉਹਨੇ ਆਖਿਆ ਇਹ ਤੁਸਾਂ ਆਪਣੇ ਹੋਟਲ ਤੇ ਪਹੁੰਚ ਕੇ ਸਾਨੂੰ ਇਤਲਾਹ ਕਰੋ ਅਸਾਂ ਹੋਟਲ ਮੈਨੇਜਰ ਕੋ ਆਖਸੋ ਕਿ ਉਹ ਤੁਹਾਨੂੰ ਸਵੇਰੇ ਸਵੇਰੇ ਵਾਹਿਗੁਰ ਤੇ ਚੜਾ ਸੀ ਤੇ ਨੁਸਖਾਣੇ ਬਣਾਏ
1: ਕਿੰਨੇ ਘੰਟੇ ਮਿਲਾ ਰੱਖਾ ਨੇ
0: ਉਹਨੇ ਮੈਂ ਕੋ ਬਿਠਾ ਰੱਖਿਆ 2.5 ਘੰਟੇ ਵਾਪਸ ਆਇਆ ਮੈਂ ਰੋਟੀ ਖਾਣ ਬਗੈਰ ਉਹਨੇ ਆਉਣ ਨੀ ਦਿੱਤੀ
1: ਅੱਛਾ
0: ਮੈਂ ਆਖਿਆ ਤੁਰਾ ਬਾਹੋ ਪਹਿਲੇ ਇੱਕ ਚੀਜ਼ ਦੱਸੋ ਚਾਵਲਾ ਸਾਹਿਬ ਹਿੰਦੂ ਕੁਛ ਖਾਤੇ ਕੁਛ ਨਹੀਂ ਖਾਤੇ ਮੈਨੂੰ ਸਮਝਾਓ ਮੈਨੇ ਕਿਹਾ ਜੀ ਮੈਂ ਖਾ ਤੋ ਰਹਿਤਾ ਹੂੰ ਪਰ ਬਟਨ ਚਿਕਨ ਖਾਤਾ ਹੂੰ ਇਸੇ ਫਾਲਤੂ ਨਹੀਂ ਕੁਛ ਖਾਤਾ ਅਬ ਯਹਾਂ ਖਾਊਂਗਾ ਤੋ ਮੈਂ ਚਿਕਨ ਹੀ ਖਾਊਂਗਾ ਕਿ ਛੋਟਾ ਦਿਖਾਈ ਦੇ ਜਾਤਾ ਹੈ ਵਰਨਾ ਮੈਂ ਨਹੀਂ ਖਾਤਾ ਬਸ ਉਹਨੇ ਖੈਰ ਮੈਂ ਕੋਈ ਖਾਣਾ ਖਿਲਾਇਆ ਨਾ ਨਨ ਤੇ ਚਿਕਨ ਆਏ ਖਾਦਾ ਮੈਂ ਤਾਜਬ ਕਰਨਾ ਇਤਨੇ ਪੁਲਿਸ ਅਫਸਰ ਬੈਠੇ ਮੈਂ ਕੋ ਜਾਣਦੇ ਨੀ ਕਰਦੇ ਨੀ ਮੇਰੇ ਮੈਂ ਮਹਿਮਾਨ ਨਵਾਜ਼ੀ ਕੀਤੀ ਉਹਨੇ ਇਤਨੇ ਮੈਂ ਤਾਜਬ ਕਰਦਾ
1: ਅੱਛਾ ਵੱਲ ਤੁਹਾਨੂੰ ਹੋਟਲ ਭਿਜਵਾਏ ਨੇ
0: ਹੋਟਲ ਗਿਆ ਹੋਟਲ ਭਿਜਵਾਉਣ ਦੇ ਬਾਅਦ ਮੈਨੇਜਰ ਨੇ ਮੈਂ ਕੋ ਟੈਲੀਫੋਨ ਕੀਤਾ ਇਹਨੇ ਕਿ ਮੈਂ ਮਹਿਮਾਨ ਕੋ ਜੋ ਸਵੇਰੇ ਬਿਲਾ ਦੇਸਾ ਉਹ ਸਵੇਰੇ ਸਵੇਰੇ ਮੈਂ ਉਠਾਏ 5 ਵਜੇ 6 ਵਜੇ ਮੈਂ ਕੋ ਵੈਗਨ ਤੇ ਬਿਲਾ ਕੇ ਗਏ ਸਭ ਤੋਂ ਵੱਡੀ ਚੀਜ਼ ਉੱਥੋਂ ਦੀ ਜਿਹੜੀ ਹੈ ਮਹਿਮਾਨ ਨਵਾਜ਼ੀ ਉਹਦੇ ਬਾਅਦ ਮੈਂ MP ਦੇ ਬਾਅਦ ਦੱਸਾਂ ਤੁਹਾਨੂੰ ਮੈਂ ਕੋ ਖਿਆਲ ਆਇਆ ਬਈ ਤੂੰ ਇੱਥੇ ਹੀ ਆਇਆ ਬੰਦੇ ਇੱਥੇ ਉਹਦਾ ਜਿਹੜਾ MP ਹੈ ਜਾਂ MLA ਉਹਦੇ ਨਾਲ ਗੱਲਬਾਤ ਕਰ
1: ਠੀਕ ਹੈ
0: ਮੈਂ ਕੋਸ਼ਿਸ਼ ਕੀਤੀ ਉੱਥੋਂ ਦੇ MP ਖਵਾਜਾ ਸ਼ਰਾਜ ਮਹਿਮੂਦ ਮਿਲਣ ਦੀ ਮੈਂ ਉਹਨਾਂ ਦਾ ਟੈਲੀਫੋਨ ਨੰਬਰ ਕੀਤਾ ਟੈਲੀਫੋਨ ਨੰਬਰ ਗਿਣ ਕੇ ਮੈਂ ਉਹਨਾਂ ਕੋਲ ਟੈਲੀਫੋਨ ਕੀਤਾ ਕਿ ਮੈਂ ਦਿੱਲੀ ਤੋਂ ਆਇਆ ਹੋਇਆ ਮੇਰਾ ਨਾਂ ਹੈ ਦਿਆਨੰਦ ਚਾਵਲਾ ਔਰ ਮੈਂ ਇੱਥੇ ਆਇਆ ਹੋਇਆ ਜੰਮਿਆ ਸਹੀ ਆ ਇੱਥੇ ਆਇਆ ਹੋਇਆ ਮੈਂ ਚਾਹੁੰਦਾ ਕਿ ਮੈਂ ਆਪਣੇ ਲੋਕਲ ਏਰੀਏ ਦੇ MP ਕੋ ਮਿਲਾਂ ਉਹਨੇ ਕਿਹਾ ਜ਼ਰੂਰ ਮੈਂ ਵੀ ਜ਼ਰੂਰ ਮਿਲਸਾ ਬੋਲੋ ਮੈਂ ਉਹ ਆਖਿਆ ਕਿੱਥੇ ਮਿਲਸੋ ਉਹ ਆਖਿਆ ਮੁਲਤਾਨ ਮਿਲਸੋ ਪਰ ਵਕਤ ਗੱਲ ਹੈ ਤਾਂ ਕੋਈ ਨੁਕਸਾਨ ਮਿਲ ਨਹੀਂ ਸਕੇ ਤੇ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਕਿ ਸ਼ਰਾਜ ਜੇ ਅਸਾਂ ਮਿਲ ਨਹੀਂ ਸਕੇ ਬੜਾ ਅਫਸੋਸ ਹੈ ਮੈਂ ਵੱਲ ਜਾਣ ਅਸਾਂ ਮਿਲਸਾ ਉਹ ਆਖਣ ਲੱਗਾ ਤੁਸਾਂ ਅੱਜ ਕਿੱਥਾ ਹੋ ਮੈਂ ਕਿਹਾ ਅੱਜ ਮੈਂ ਮੁਲਤਾਨ ਹੈ ਕੱਲ ਸਵੇਰੇ ਲਾਹੌਰ ਹਾਂ ਉਹ ਕਹਿੰਦਾ ਇਸ ਤਰ੍ਹਾਂ ਚਾਹਦਾ ਜੀ ਜਿਹੜੇ ਲਾਹੌਰ ਪਹੁੰਚੋ ਇਹ ਮੇਰਾ ਟੈਲੀਫੋਨ ਨੰਬਰ ਹੈ ਮੈਂ ਕੋਈ ਟੈਲੀਫੋਨ ਕਰਾਇਆ ਸਾ ਮੈਂ ਤੁਹਾਨੂੰ ਮਿਲ ਗਿਆ ਮੈਂ 12 ਵਜੇ ਟੈਲੀਫੋਨ ਕੀਤੇ ਲਾਹੌਰ ਪਹੁੰਚ ਕੇ ਸ਼ਰਾਜ ਮਹਿਮੂਦ ਨੂੰ ਨਾ ਹੁਣ ਇਹ ਚੀਜ਼ ਕੋ ਯਾਦ ਰੱਖੋ ਕਿ ਉਹ ਐਮ ਪੀ ਹੈ, ਉਹ ਆਏ

0: ਹੈ ਗੁਰਦੁਆਰੇ ਰੁਕਿਆ ਆਇਆ ਉਹ ਗੁਰਦੁਆਰੇ ਆਇਆ ਉਹ ਪੁੱਛਿਆ ਬਈ ਚਾਵਲਾ ਸਾਹਿਬ ਕੌਣ ਹੈ ਮੈਂ ਕੁਦਰਤ ਦੇ ਸਾਹਮਣੇ ਖੜਾ ਮੈਂ ਕਿਹਾ ਮੈਂ ਸ਼ਿਰਾਜ ਮਹਿਮੂਦ ਐਮ ਪੀ
1: ਉੱਥੇ ਇਹਨਾਂ ਨੇ ਆਦੇ ਨੇ
0: ਮੈਂ ਕਿਹਾ ਬਹੁ ਉਹਨੇ ਕਹਿੰਦੇ ਚਲੋ ਤੁਸੀਂ ਮੈਂ ਨਾਲ ਦੋ ਡੇਢ ਵਜੇ ਉਹਨੇ ਮੈਂ ਕਹੂੰ ਆਪਣੀ ਕਾਰ ਤੇ ਬਿਠਾਇਆ ਸਾਰਾ ਲਾਹੌਰ ਘੁਮਾਇਆ ਨੇ ਛੇ ਵਜੇ ਵੱਜ ਕੇ ਚਾਹ ਪੀਤੀ ਹੈ ਫਿਰ ਲਾਹੌਰ ਘੁਮਾਉਂਦੇ ਰਹਿੰਦੇ ਰਾਤ ਕੋ 8 ਵਜੇ ਹੋਟਲ ਤੇ ਰੋਟੀ ਖਵਾਈਏ ਉਹਦੇ ਬਾਅਦ ਮੈਂ ਕੋ ਮਾਲ ਤੇ ਗਿਣ ਗਏ ਆਖਣੇ ਚਾਵਲਾ ਸਾਹਿਬ ਕਿਆ ਚਾਹੀਏ ਆਪਕੋ ਆਪ ਸੂਟ ਪਹਿਨੇਗੇ ਸਲਵਾਰ ਕਮੀਜ਼ ਪਹਿਨੇਗੇ ਕਿਆ ਪਹਿਨੇਗੇ ਉਹਨੇ ਮੈਂ ਕੋ ਇੱਕ ਜੈਕਟ ਦਿੱਤੀ ਸਵਾਲੇ ਕੇ ਐਮ ਪੀ 2 ਵਜੇ ਮੈਂ ਕੋ ਚਾਹੀਦੇ ਤੇ 10 ਵਜੇ ਛੁੜੇਂਦੇ ਇਹ ਮੁਹੱਬਤ ਔਰ ਕਰੈਕਟਰ ਹੈ
1: ਕਰੈਕਟ
0: ਅੱਧਾ ਵਜੇ ਮੈਂ ਕੋ ਜਾਣਦੇ ਨੀ
1: ਜੀ ਜੀ ਹਾਂ
0: ਮੈਂ ਸਿਰਫ ਇਹ ਆਖਣ ਨਾਲ ਕਿ ਮੈਂ ਇਹ ਇਲਾਕੇ ਦਾ ਰਾਮ ਰਾਮ ਉਹਨੇ ਮੈਂ ਨਾਲ ਇਸ ਮੁਹੱਬਤ
1: ਰਾਤ ਕੋ ਤੁਸੀਂ ਰੁਕੇ ਮੁਲਤਾਨ ਅਗਲੇ ਜਿਹੜੇ ਸਵੇਰੇ ਸਵੇਰੇ ਵੈਗਨ ਤੇ ਚੱਲੇ ਆਪਣੇ ਪਹਿਲੀ ਵਾਰੀ ਬਸਤੀ ਵਾਸਤੇ ਚੱਲੇ ਉਹ ਕਿਹੜੇ
0: ਵੈਗਨ ਤੇ ਮੈਂ ਬੈਠਾ ਸਫਾਰੀ ਪਾਇਆ ਹੋਇਆ
1: ਅੱਛਾ
0: ਇੱਕ ਬੜਾ ਅਜੀਬ ਲੱਗਦਾ ਮੈਂ ਕੋ ਲੋਕ ਮੈਂ ਕੋ ਇਹਨੇ ਦੇ ਧਿਆਨ ਪਤਾ ਨੀ ਕਿ ਕਿਆ ਸ਼ਾਇਦ ਕਿਉਂਕਿ ਲੋਕ ਉੱਥੋਂ ਦਾ ਪੈਂਟ ਤਾਂ ਆ ਹੀ ਗਏ ਨਾ ਸਲਵਾਰ ਕਮੀਜ਼ ਆਈ ਮੈਂ ਸਫਾਰੀ ਪਾਇਦਾ ਠੀਕ ਹੈ ਪੈਂਟ ਹੈ ਉਥਾ ਪਰ ਸਫਾਰੀ ਕਹਿਣਾ ਹੈ
1: ਸਫਾਰੀ ਕਹਿਣਾ
0: ਇੱਕ ਅਜੀਬ ਜਿਹਾ ਲੱਗਦਾ ਮੈਂ ਜੀ ਨੂੰ ਡੇ ਗਿਆ ਲੋਕ ਇਕੱਠੇ ਸੀਨੇ ਗਏ ਕਿਉਂਕਿ ਵੈਗਨ ਤੇ ਜਗ੍ਹਾ ਉਤਰੀ ਹੁੰਦੀ ਹੈ ਜਿਹੜੇ ਮੈਂ ਤੌਸਾਂ ਪਹੁੰਚਾ ਮੈਂ ਬਸ ਸਟੈਂਡ ਤੇ ਖੜਾ ਹੋਇਆ ਮੰਜ ਕੇ ਉਹਨੇ ਪੁੱਛਿਆ ਜੀ ਆਪ ਕਹਾਂ ਜਾਏਗੇ ਮੈਂ ਕਿਹਾ ਜਾਊਂਗਾ ਨੁਸਖਾਣੀ ਉਹ ਚਾਲ ਆਵਾਜ਼ ਮਾਰੀ ਓਏ ਫਲਾਣਾ ਨੁਸਖਾਣੇ ਵਾਲਾ ਖੜੇ ਕੋਈ ਮੈਨੂੰ ਦੇ 100 ਆਦਮੀ ਇਕੱਠਾ ਥੀ ਗਿਆ ਮੇਰੇ ਚਧਾਰੋ ਖੜੇ ਹੋ
1: ਦੇਖਣ ਵਾਸਤੇ
0: ਇਹ ਦੇਖ ਭਾਈ ਇੱਕ ਤਾਂ ਬੰਦਾ ਕੌਣ ਹੈ ਉਹਨੇ ਆਖਿਆ ਤੂੰ ਕਿੱਥੇ ਨੇ ਨੁਸਖਾਣੇ ਮੈਂ ਆਖਿਆ ਸੈਫੁੱਲਾ ਇੱਕ ਆਖੇ ਹਾਂ ਮੈਂ ਆਖਿਆ ਮੈਂ ਹੁੰਦਾ ਸੋਤਰਾ ਉਹਨੇ ਆਖਿਆ ਠੀਕ ਹੈ ਉਹ ਮੈਂ ਕੋ ਮਿਲਿਆ ਨੁਸਖਾਣੇ ਪਹੁੰਚਣ ਦੇ ਬਾਅਦ ਜੇ ਮੇਰੇ ਕੋ ਮਿਲਿਆ ਬੱਸ ਸਟੈਂਡ ਦੇ ਉੱਤੇ ਉਹ ਮੈਂ ਕੋ ਗਿਣ ਗਿਆ ਘਰ ਬਾਲ ਮੇਰੇ ਪਿੱਛੋਂ ਇਵੇਂ ਹਨ ਪਤਾ ਨੀ ਜੇ ਬਾਂਦਰ ਕੋ ਪਕੜੀ ਵੇਂਦਾ ਹੋਵੇ ਨਾ ਇੱਕ ਨਵਾਂ ਆਦਮੀ ਆਈ ਮੈਂ ਵੱਜ ਕੇ ਬੈਠਾ ਇੱਕ ਲਫ਼ਜ਼ ਕਿਰਾੜ ਉਹ ਆਖਦੇ ਹਨ ਹਿੰਦੂ ਕੋ ਮੈਂ ਜਿਹੜੇ ਸਨ ਮਨ ਵਸਤੀ ਬੈਠਾ ਵੱਜ ਕੇ ਚਾਹ ਸ਼ਾਹ ਪੀਦਾ ਬੈਠਾ ਤੇ ਬਾਲ ਆਏ ਇਹ ਦੇਖਣ ਕੇ ਕਿਰਾੜ ਕੌਣ ਹੈ ਆਪਸ ਖੜੇ ਥੇ ਗਿਆ ਘਰ ਨੇ ਕਿਹੜਾ ਕਿਰਾੜ ਹੈ ਬਾਈ ਉਹ ਆਖਿਆ ਉਹ ਜਿਹੜਾ ਹੈ ਨਾ ਕਾਲਾ ਬੈਠੇ ਨਾ ਉਹ ਕਿਰਾੜ ਹੈ ਉਹ ਤਾਂ ਬੰਦਾ ਹੈ
1: ਅੱਛਾ ਤੁਸੀਂ ਕਿਤੇ ਜਿਹੜੇ ਰੁਕਿਆ ਵੇ ਰੋਟੀ ਕਿਤੇ ਟਾਈਮ
0: ਮੈਂ 15 ਦੀਵਾਰ ਉੱਥੇ ਰੁਕਿਆ 15 ਦੀਵਾਰ ਦੇ ਅੰਦਰ ਇੱਕ ਦੀਵਾਰ ਸਵੇਰੇ ਸ਼ਾਮ ਆਪਣੇ ਸੋਤਰ ਦੇ ਘਰ ਰੋਟੀ ਖਾਦੀ ਹੈ ਅਦਰ ਮੇਰੇ ਕੋਲ ਲੋਕੇ ਰੋਟੀ ਨਹੀਂ ਖਾਣ ਦਿੱਤੀ ਉਹਨੇ ਆਖਿਆ ਅੱਜ ਮਾਜੇ ਮਹਿਮਾਨ ਨਵਾਜ਼ੀ ਅੱਜ ਮਾਜੀ ਮਹਿਮਾਨ ਮੈਂ 14 ਦੀਵਾਰ ਰੋਟੀ ਬਾਹਰ ਖਾਦੀ ਹੈ
1: ਯਾਨੀ ਮਹਿਮਾਨ ਨਵਾਜ਼ੀ ਚ
0: ਮਹਿਮਾਨ ਨਵਾਜ਼ੀ ਬਸ ਕਮਾਲ ਹੈ ਉੱਥੋਂ ਦੇ ਉਹਦੇ ਬਾਰੇ ਚ ਮੈਂ ਤਾਰੀਫ਼ ਨੇ ਕਿਆ ਤਾਰੀਫ਼ ਕਰਾਂ ਮੈਂ
1: ਅੱਛਾ ਸਰਾਇਕੀ ਦੀ ਅਗਰ ਕਿਤੇ ਉਹਨੇ ਆ ਸਰਾਇਕੀ ਨੂੰ ਪ੍ਰਮੋਟ ਕਰਨ ਵਾਸਤੇ ਕਿਆ ਤੁਸੀਂ ਪ੍ਰਯਾਸ ਕੀਤੀ ਪਿਓ
0: ਮੈਂ ਇਹ
1: ਮੈਸੇਜ ਦੇਸੋ
0: ਇਹ ਜੀ ਦਾਦਾ ਬਸ ਸਰਾਇਕੀ ਮੈਂ ਸਕੂਲ ਜਿਹੜਾ ਲੈ ਗਿਆ ਮੈਂ ਸਰਾਇਕੀ ਦੀ ਗੱਲਬਾਤ ਕਰਨਾ ਪਿਆ ਤੇ ਇੱਕ ਬੱਚੇ ਨੇ ਮੈਂ ਕੋ ਕੁਐਸਚਨ ਕੀਤਾ ਉਸਤਾਦ ਜੀ ਤੁਸੀਂ ਸਰਾਇਕੀ ਕਿਉਂ ਬਣੇ ਦੇਖੜੇ ਹੋ ਮੈਂ ਆਖਿਆ ਇਵੇਂ ਤੇਰੀ ਉਮਰ ਕਿਤੀ ਹੈ ਅਗਰ 16 ਸਾਲ ਮੈਂ ਕਿਹਾ ਮੇਰੀ ਉਮਰ ਹੈ 50 ਸਾਲ ਮੈਂ ਤੇਰੇ ਕੋਲ 40 ਸਾਲ ਪਹਿਲੇ ਸਿੱਖਿਆ ਅਰੇ ਉਹ ਮੈਂ ਬੁਲੈਂਦਾ ਨਾ ਉਹ ਮੈਂ ਕੋ ਪੁੱਛਿਆ ਹੈ ਕਿ ਉਸਤਾਦ ਜੀ ਇੱਕ ਦੱਸੋ ਇਹ ਸਰਾਇਕੀ ਹਿੰਦੁਸਤਾਨ ਚ ਕਿਤੇ ਟਾਈਮ ਬਿਆ ਚਲਸੀ ਮੈਂ ਆਖਿਆ ਇਹ ਸਰਾਇਕੀ ਹਿੰਦੁਸਤਾਨ ਚ ਮਰ ਨਹੀਂ ਸਕਦੀ ਕਿਉਂ ਸਾਡੇ ਹਿੰਦੁਸਤਾਨ ਦੇ ਅੰਦਰ ਇਤਨੇ ਜ਼ਿਲ੍ਹੇ ਹਨ ਗੁੜਗਾਵਾਂ ਸੋਨੀਪਤ ਪਾਣੀਪਤ ਜਿਹੜੇ ਹਨ ਇਤਨੇ ਜ਼ਿਲ੍ਹੇ ਹਨ ਸਰਾਇਕੀ ਬੋਲਣ ਵਾਲੇ ਸਰਾਇਕੀ ਖਤਮ ਥੀ ਨਹੀਂ ਸਕਦੀ ਕਿਉਂਕਿ ਸਾਡੇ ਬਾਲ ਵੀ ਹੁਣ ਬੋਲੇ ਦੇ ਪੈਣ ਸਰਾਇਕੀ ਨਹੀਂ ਖਤਮ ਥੀ ਸਕਦੀ ਇਹ ਸਰਾਇਕੀ ਬਲਕਿ ਵੱਧਦੀ ਰਹਿੰਦੀ ਘਟਦੀ ਨਹੀਂ ਭਾਈ
1: ਤਾਂ ਸੁਣੇਵੇ ਜੀ ਆਪਣੀ ਮਾਂ ਬੋਲੀ ਸਰਾਇਕੀ ਨੂੰ ਪ੍ਰਮੋਟ ਕਰਨ ਵਾਸਤੇ ਅੱਜ ਵੀ ਇਹ ਪੂਰੀ ਤਰ੍ਹਾਂ ਪ੍ਰਯਾਸ ਕਰਨੇ ਵਧਣ ਆਪਣੇ ਪਰਿਵਾਰ ਕੋ ਦੂਜੇ ਪਰਿਵਾਰ ਕੋ ਜੋ ਬੱਚੇ ਮਿਲਦੇ ਇਹ ਮੈਸੇਜ ਦੇਣ ਕਿ ਤੁਸੀਂ ਆਪਣੇ ਘਰ ਵਿਚ ਆਪਣੇ ਬਾਲੇ ਨਾਲ ਸਰਾਇਕੀ ਚਲਾਓ ਤਾਂ ਕਿ ਸਾਡੀ ਜੋ ਮਾਂ ਬੋਲੀ ਏ ਇਹ ਲਗਾਤਾਰ ਚਲਦੀ ਰਹੇ ਵਨੇ ਤਾਂ ਯਾਦੇ ਦੇ ਝਰੋਕੇ ਦੇ ਪ੍ਰੋਗਰਾਮ ਵਿਚ ਅੱਜ ਤੁਸੀਂ ਸੁਣਨ ਚਾਵਲਾ ਸਾਹਿਬ ਦੇ ਕਿਆ ਕਿਆ ਯਾਦ ਆਏ ਕਿਆ ਇਹਨੇ ਦੇ ਅਨੁਭਵ ਹਨ ਤਾਂ ਸਾਡਾ ਇਹ ਪ੍ਰੋਗਰਾਮ ਇਵੇਂ ਹੀ ਸਰਾਇਕੀ ਵਾਸਤੇ ਚਲਦਾ ਰਹੇ ਸੀ ਨਮਸਕਾਰ

ਹੈ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹਿਰੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਇਹ ਪੰਜਾਬੀ ਸੇਵਾ ਹੈ। ਪੇਸ਼ ਕਰਦੇ ਹਾਂ ਦੇਸ਼ ਪੰਜਾਬ ਪ੍ਰੋਗਰਾਮ।

ਅਸੀਂ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ। ਇਹ ਵਿਸ਼ਾ ਸਾਡੇ ਨਾਲ ਜੁੜਿਆ ਹੋਇਆ, ਸਾਡੀ ਨਾਗਰਿਕਤਾ ਦੇ ਨਾਲ ਜੁੜਿਆ ਹੋਇਆ, ਕਿਉਂਕਿ ਅਸੀਂ ਅਕਸਰ ਆਪਣੇ ਅਧਿਕਾਰਾਂ ਦੀ ਗੱਲ ਬਹੁਤ ਵਾਰ ਕਰਦੇ ਹਾਂ ਕਿ ਚੰਗੀਆਂ ਸੜਕਾਂ ਚਾਹੀਦੀਆਂ ਨੇ, ਸਾਫ਼ ਸੁਥਰਾ ਵਾਤਾਵਰਨ ਚਾਹੀਦਾ, ਵਧੀਆ ਸਿੱਖਿਆ ਚਾਹੀਦੀ ਹੈ, ਸੁਰੱਖਿਆ ਚਾਹੀਦੀ ਹੈ, ਸਿਹਤ ਸੇਵਾਵਾਂ ਵੀ ਚਾਹੀਦੀਆਂ ਨੇ। ਸਾਮੇ ਨੇ ਸਾਰੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਕਿਉਂਕਿ ਹਰ ਨਾਗਰਿਕ ਨੂੰ ਇਹ ਅਧਿਕਾਰ

ਸਮਾਜ ਵਿੱਚ ਸੰਤੁਲਨ ਬਣਾ ਕੇ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਭਾਰਤ ਦਾ ਸੰਵਿਧਾਨ ਸਾਨੂੰ ਮੌਲਿਕ ਅਧਿਕਾਰ ਦਿੰਦਾ ਹੈ, ਪਰ ਇਸ ਦੇ ਨਾਲ ਹੀ ਨਾਲ ਮੌਲਿਕ ਫਰਜ਼ ਵੀ ਤਾਂ ਦੱਸਦਾ ਹੈ। ਇਹ ਫਰਜ਼ ਸਾਨੂੰ ਯਾਦ ਦਿਵਾਉਂਦੇ ਨੇ ਕਿ ਇੱਕ ਚੰਗਾ ਨਾਗਰਿਕ ਬਣਨ ਦੇ ਲਈ ਸਿਰਫ ਹੱਕ ਮੰਗਣੇ ਹੀ ਕਾਫੀ ਨਹੀਂ ਹੁੰਦੇ, ਸਗੋਂ ਦੇਸ਼ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਦੇਣਾ ਵੀ ਲਾਜ਼ਮੀ ਹੁੰਦਾ। ਜਿਵੇਂ ਕਿ ਇਸ ਗੱਲ ਨੂੰ ਅਸੀਂ ਕੁਝ ਉਦਾਹਰਨਾਂ ਦੇ ਨਾਲ ਵੀ ਸਮਝ ਸਕਦੇ ਹਾਂ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਸਾਫ਼ ਰਹੇ ਤਾਂ ਸਾਨੂੰ ਵੀ ਤਾਂ ਕੂੜਾ ਕਰਕਟ ਕੂੜਾ ਸੁੱਟਣ

ਦੇਖਾ ਦੇਖੀ ਕਰੇਗਾ। ਇੱਕ ਜ਼ਿੰਮੇਵਾਰ ਨਾਗਰਿਕ ਉਹ ਹੁੰਦਾ ਜੋ ਆਪਣੇ ਦੇਸ਼ ਦੇ ਕਾਨੂੰਨ ਦਾ ਸਤਿਕਾਰ ਕਰੇ, ਟੈਕਸ ਸਮੇਂ ਸਿਰ ਭਰੇ, ਵੋਟ ਜ਼ਰੂਰ ਪਾਏ, ਜਨਤਕ ਸੰਪਤੀ ਦੀ ਰੱਖਿਆ ਕਰੇ ਅਤੇ ਸਮਾਜ ਵਿਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾ ਕੇ ਰੱਖੇ। ਅੱਜ ਦੇ ਸਮੇਂ ਚ ਸੋਸ਼ਲ ਮੀਡੀਆ ਵੀ ਸਾਡੀ ਜ਼ਿੰਮੇਦਾਰੀ ਦਾ ਹਿੱਸਾ ਬਣ ਗਿਆ। ਕੋਈ ਵੀ ਜਾਣਕਾਰੀ ਜਾਂ ਵੀਡੀਓ ਬਿਨਾਂ ਜਾਂਚੇ ਅੱਗੇ ਭੇਜਣਾ ਸਮਾਜ ਵਿਚ ਭਰਮ ਤੇ ਤਣਾਅ ਪੈਦਾ ਕਰ ਸਕਦਾ।

0: 81 ਦੇ ਵਿੱਚ ਮੈਂ ਬੰਬੇ ਆਇਆ ਸੀ
1: ਜੀ।
0: ਪੰਜਾਬ ਯੂਨੀਵਰਸਿਟੀ ਚੋਂ ਮੈਂ MA ਪੰਜਾਬੀ ਕੀਤੀ, ਫਿਰ ਮੈਂ ਉੱਥੇ ਇੱਕ ਸਾਲ ਦਾ ਇੰਡੀਅਨ ਥੀਏਟਰ ਡਿਪਾਰਟਮੈਂਟ ਉਹਦੇ ਚ ਇੱਕ ਸਾਲ ਦਾ ਉਦੋਂ ਡਿਪਲੋਮਾ ਸੀ ਉਹ ਕੀਤਾ ਸੀ, ਫਿਰ ਉਸ ਤੋਂ ਬਾਅਦ ਮੈਂ ਦਿੱਲੀ ਨੈਸ਼ਨਲ ਸਕੂਲ ਆਫ ਡਰਾਮਾ ਚ 3 ਸਾਲ ਦਾ ਕੋਰਸ ਕੀਤਾ NSC ਦਾ, ਡਾਇਰੈਕਸ਼ਨ ਦੀ ਸਪੈਸ਼ਲਾਈਜੇਸ਼ਨ ਸੀ ਮੇਰੀ, ਸਪੈਸ਼ਲਾਈਜੇਸ਼ਨ ਮੈਂ ਡਾਇਰੈਕਸ਼ਨ ਚ ਕੀਤੀ ਸੀ, ਉਹ ਕਰਕੇ ਫਿਰ ਮੈਂ ਫਿਲਮ ਇੰਸਟੀਚਿਊਟ ਵੀ ਇੱਕ ਸਾਲ ਪੜਿਆ ਕੋਰਸ, ਸਪੈਸ਼ਲ ਕੋਰਸ ਸਿਨੇਮਾ ਚ ਸੀ। ਉਸ ਤੋਂ ਬਾਅਦ ਮੈਂ ਫਿਰ ਬੰਬੇ ਆ ਗਿਆ 81 ਤੋਂ, ਮੈਂ ਆ ਕੇ ਅਸਿਸਟੈਂਟ ਡਾਇਰੈਕਸ਼ਨ ਦੇ ਵਿੱਚ ਗੁਲਜ਼ਾਰ ਸਾਹਿਬ ਨਾਲ ਵੀ ਰਿਹਾ, ਤੇ ਗੋਬਿੰਦ ਲਾਲਵਾਨੀ ਜੀ, ਸਾਗਰ ਸਰਦੀ, ਲੋਕ ਸਿੰਘ ਲਾਲਵਾਨੀ, ਇਸ ਤਰ੍ਹਾਂ ਡਾਇਰੈਕਟਰਾਂ ਨਾਲ ਅਲੱਗ ਅਲੱਗ ਸਮੇਂ ਤੇ, ਜਿਸ ਤਰ੍ਹਾਂ ਇੱਕ ਦੀ ਫਿਲਮ ਸ਼ੁਰੂ ਹੋਈ ਉਹ ਖਤਮ ਹੋਈ, ਫਿਰ ਦੂਸਰੇ ਜੀ, ਦੂਸਰੇ ਤੋਂ ਤੀਸਰੇ, ਇਸ ਤਰ੍ਹਾਂ
1: ਜੀ।
0: ਇਹਨਾਂ ਦੇ ਨਾਲ ਮੈਂ ਅਸਿਸਟੈਂਟ ਕੰਮ ਕੀਤਾ ਕੋਈ ਆਲਮੋਸਟ 4-4.5 ਸਾਲ
1: ਜੀ।
0: ਫਿਰ ਉਸ ਤੋਂ ਬਾਅਦ ਮੈਨੂੰ ਇੰਡੀਪੈਂਡੈਂਟ ਫਿਲਮਾਂ ਲਿਖਣੀਆਂ, ਮੇਰੀ ਪਹਿਲੀ ਫਿਲਮ ਪੰਜਾਬੀ ਦੀ ਉੱਚਾ ਘਰ ਬਾਬੇ ਨਾਨਕ ਦਾ, ਪੰਜਾਬੀ ਫਿਲਮ
1: ਜੀ,
0: ਜਿਹਦੇ ਵਿੱਚ ਮੈਂ ਇੰਡੀਪੈਂਡੈਂਟ ਰਾਈਟਰ ਦੇ ਤੌਰ ਤੇ ਕੰਮ ਕੀਤਾ
1: ਜੀ।
0: ਪਹਿਲੇ ਕੰਮ ਕਰਦੇ ਕਰਦੇ ਗੁਲਜ਼ਾਰ ਸਾਹਿਬ ਤੇ ਸਾਗਰ ਸਰਦੀ ਸਾਹਿਬ ਦੇ ਨਾਲ ਮੈਂ ਅਸਿਸਟੈਂਟ ਡਾਇਰੈਕਟਰ ਤਾਂ ਹੈ ਹੀ ਸੀ, ਪਰ ਅਸਿਸਟੈਂਟ ਰਾਈਟਰ ਵੀ ਸੀ
1: ਜੀ।
0: ਰਾਈਟਿੰਗ ਮੈਂ ਉਹਨਾਂ ਕੋਲੋਂ ਜ਼ਿਆਦਾ ਸਕ੍ਰੀਨ ਪੇ ਦੇ ਨੁਕਤੇ
1: ਜੀ
0: ਲਿਖਣਾ ਸਿੱਖਿਆ, ਪਰ ਆਪਣਾ ਮੇਰਾ ਨਾਂ ਇੰਡੀਪੈਂਡੈਂਟਲੀ ਮੈਂ 86 ਵਿਚ ਇੰਡੀਪੈਂਡੈਂਟ ਹੋਇਆ।
1: ਅਮਰੀਕ ਗਿੱਲ ਨੇ ਪਹਿਲਾਂ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਜਾਂ ਸੰਵਾਦ ਲੇਖਕ ਵਜੋਂ?

0: ਨਹੀਂ ਯਾਰ ਪਹਿਲਾਂ ਤੁਹਾਡੀ ਜਦੋਂ ਐਡਮਿਸ਼ਨ ਹੁੰਦੀ ਉਦੋਂ ਵੀ ਐਕਟਿੰਗ ਕਰਵਾ ਕੇ ਦੇਖਦੇ। ਸਪੈਸ਼ਲਾਈਜੇਸ਼ਨ ਤਾਂ ਅੱਗੇ ਦੀ ਚੀਜ਼ ਹੈ ਨਾ, ਫਸਟ ਈਅਰ ਤਾਂ ਜਨਰਲ ਹੀ ਹੁੰਦਾ, ਸੈਕੰਡ ਈਅਰ ਐਂਡ ਥਰਡ ਈਅਰ 2 ਸਾਲ ਦੀ ਸਪੈਸ਼ਲਾਈਜੇਸ਼ਨ ਹੁੰਦੀ। ਉਹਦੇ ਵਿੱਚ ਮੈਂ ਐਕਟਰ ਦੇ ਤੌਰ ਤੇ ਮੈਂ ਕੀਤਾ, ਥੀਏਟਰ ਚ ਕਰਦਾ ਵੀ ਰਿਹਾ, ਪਰ ਮੈਂ ਐਕਚੁਲੀ ਪੜ੍ਹਦੇ ਪੜ੍ਹਦੇ ਹੀ ਮੈਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਮੈਂ ਕੋਈ ਬਹੁਤ ਵਧੀਆ ਐਕਟਰ ਨਹੀਂ ਹਾਂ, ਠੀਕ ਠਾਕ ਹੈ, ਗੱਲ ਯਾਦ ਕਰਕੇ ਬੋਲ ਸਕਦਾ, ਮੈਂ ਕੋਈ ਬ੍ਰਿਲੀਅੰਟ ਜ਼ਬਰਦਸਤ ਐਕਟਰ ਨਹੀਂ ਸੀ। ਇਸੇ ਤਰ੍ਹਾਂ ਬਸ ਰਾਈਟਰ ਡਾਇਰੈਕਟਰ ਬਣਨ ਵਾਸਤੇ ਬੰਬੇ ਆਏ ਸੀ, ਕਿਉਂਕਿ ਮੈਂ ਬੰਬੇ ਥੀਏਟਰ ਕਰਦਾ ਹੁੰਦਾ ਸੀ, ਨਸ਼ੀਰ ਜੀ ਸ਼ਾਹ ਦਾ ਗਰੁੱਪ ਸੀ ਉਹਦੇ ਨਾਲ ਵੀ, ਓਮ ਪੁਰੀ ਦਾ ਗਰੁੱਪ ਸੀ, ਮਜਮਾ ਅਸੀਂ ਇਕੱਠਿਆਂ ਨੇ ਕਾਫੀ ਕੀਤਾ। ਉਹ ਥੀਏਟਰ ਦੇ ਐਕਟਿੰਗ ਵਾਸਤੇ ਵੀ ਕਰਦਾ ਸੀ, ਕਦੀ ਡਾਇਰੈਕਸ਼ਨ ਕਰਦਾ ਸੀ ਤੇ ਕਦੀ ਛੋਟੇ ਛੋਟੇ ਰੋਲ ਕੀਤੇ ਵੀ ਆ ਮੈਂ ਐਜ਼ ਐਨ ਅਸਿਸਟੈਂਟ ਦੇ। ਜਿਹਨਾਂ ਦੋਸਤਾਂ ਨੂੰ ਪਤਾ ਸੀ ਉਹ ਕਦੀ ਕਦੀ ਦੇਂਦੇ ਤੇ ਸਮਾਲ ਕੈਮਿਓ ਰੋਲ ਇਸ ਤਰ੍ਹਾਂ ਕਰ ਖੋਲ ਲੈਂਦੇ ਸੀ, ਜਸਟ ਟੂ ਅਰਨ ਲਿਟਲ ਬਿਟ ਮਨੀ, ਕੋਈ ਇੰਨਾ ਜ਼ਿਆਦਾ ਸਕਰੀਨ ਤੇ ਆਉਣ ਦਾ ਉਨਾ ਸ਼ੌਕ ਨਹੀਂ।
1: ਇਸ ਛੋਟੇ ਮੋਟੇ ਰੋਲ ਦੇ ਵਿੱਚ ਫਿਲਮ ਮਾਚਿਸ ਚ ਤੁਸੀਂ ਕਿਰਦਾਰ
0: ਸਾਹਿਬ ਦਾ ਪੁਰਾਣਾ ਮੈਂ ਅਸਿਸਟੈਂਟ ਰਿਹਾ ਸੀ।
1: ਹਾਂਜੀ,
0: ਔਰ ਇਤਫਾਕ ਦੀ ਗੱਲ ਹੈ ਕਿ ਜਦੋਂ ਮੈਂ ਇੰਡੀਪੈਂਡੈਂਟ ਹੋ ਚੁੱਕਾ ਸੀ, ਮਾਚਿਸ ਉਹ ਤੋਂ ਬਾਅਦ ਬਣੀ ਸੀ, ਤਾਂ ਇੰਡੀਪੈਂਡੈਂਟ 86 ਵਿੱਚ ਹੋ ਗਿਆ ਸੀ ਸਮਝ ਲਓ, ਮੇਰੀ ਫਿਲਮ ਰਿਲੀਜ਼ ਹੋ ਗਈ ਜਾਂ ਫਿਰ ਨੀ ਨਾ ਤੁਸੀਂ ਅਸਿਸਟੈਂਟ ਰਹਿੰਦੇ ਜਦੋਂ ਇੰਡੀਪੈਂਡੈਂਟ ਫਿਲਮ ਤੁਹਾਨੂੰ ਮਿਲਣ ਲੱਗ ਪਈ। ਮੈਨੂੰ ਪੰਜਾਬੀ ਫਿਲਮ ਮਿਲ ਗਈ, ਨਾਲ ਹਿੰਦੀ ਫਿਲਮ ਇੱਕ ਤਮਿਲ ਸੀ, ਫਿਲਮ ਵੀ ਸੀ, ਸੀਰੀਅਲ ਵੀ
1: ਸੀ
0: ਗੋਵਿੰਦ ਜੀ ਦਾ। ਗੋਵਿੰਦ ਜੀ ਦਾ ਵੀ ਪਹਿਲੇ ਮੈਂ ਅਸਿਸਟੈਂਟ ਰਿਹਾ ਸੀ, ਉਹਨਾਂ ਨੇ ਮੈਨੂੰ ਅਸਿਸਟੈਂਟ ਵਾਸਤੇ ਬੁਲਾਇਆ, ਚੀਫ ਅਸਿਸਟੈਂਟ ਵੀ, ਮੈਂ ਕਿਹਾ ਸਰ ਮੈਂ ਤਾਂ ਹੁਣ ਇੰਡੀਪੈਂਡੈਂਟ ਕੰਮ ਕਰਨ ਲੱਗ ਪਿਆ, ਮੈਂ ਅਸਿਸਟੈਂਟ ਨਹੀਂ ਹੁਣ ਬਣ ਸਕਦਾ। ਫਿਰ ਉਹ ਕਹਿੰਦੇ ਚੱਲ ਤੂੰ ਮੈਨੂੰ ਥੋੜਾ ਸਕਰੀਨ ਪਲੇ ਚ ਅਸਿਸਟ ਕਰ ਦੇ, ਡਾਇਰੈਕਸ਼ਨ ਚ ਨਾ ਕਰੀ। ਫਿਰ ਉਹਨਾਂ ਨੇ ਮੈਨੂੰ ਉਹਦੇ ਵਿੱਚ ਮੈਨੂੰ ਸਕਰੀਨ ਦੇ ਅਡੀਸ਼ਨਲ ਡਾਇਲੋਗ ਵੀ ਲਿਖੇ ਸੀ।
1: ਤੁਸੀਂ ਤਮਿਲ ਸੀਰੀਅਲ ਦਾ ਜ਼ਿਕਰ ਕੀਤਾ, ਤਮਿਲ ਸੀਰੀਅਲ ਨੇ ਟੀਵੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ।
0: ਕੋਈ ਸ਼ੱਕ ਨਹੀਂ, ਮੈਨੂੰ ਵੀ ਬਹੁਤ ਕੁਝ ਉਹਦੇ ਚੋਂ ਮਿਲਿਆ, ਕਿਉਂਕਿ ਮੈਂ ਭਾਵੇਂ ਰਾਈਟਰ ਦੇ ਤੌਰ ਤੇ ਮੈਂ ਸੈੱਟ ਤੇ ਰਹਿੰਦਾ ਸੀ, ਡਾਇਲੋਗ ਹੀ ਲਿਖਦੇ ਸੀ, ਉਹ ਤਾਂ ਬਹੁਤ ਇੱਕ ਮੂਵਮੈਂਟ ਕ੍ਰੀਏਟ ਕਰ ਦਿੰਦੇ ਸੀਗੇ। ਗੋਬਿੰਦ ਅਲਾਨੀ ਇੰਨੇ ਵੱਡੇ ਡਾਇਰੈਕਟਰ, ਉਹਨਾਂ ਵਰਗੀ ਲਾਈਟਿੰਗ, ਉਹਨਾਂ ਵਰਗੇ ਔਰ ਮਿਊਜ਼ਿਕ ਦੇ ਜਿਹੜੇ ਸ਼ਬਦ ਸੀਗੇ ਉਹਦੇ ਵਿੱਚ, ਉਹ ਵੀ ਮੈਂ ਹੀ ਸਿਲੈਕਟ ਕੀਤੇ ਸੀ।

0: ਵੀ ਕੰਮ ਕਰਨ ਵਾਲਾ ਜਿਹੜਾ ਹੋਵੇ ਆਪਣੇ ਆਪ ਹੀ ਕਰਨਾ ਸਿੱਖ ਜਾਂਦਾ।
1: ਤੁਸੀਂ 1986 ਚ ਆਪਣੇ ਕੈਰੀਅਰ ਦੀ ਸ਼ੁਰੂਆਤ ਉੱਚਾ ਦਰ ਬਾਬੇ ਨਾਨਕ ਦਾ ਪੰਜਾਬੀ ਫਿਲਮ ਤੋਂ ਕੀਤੀ ਸੀ, ਉਹ ਫਿਲਮ ਬੜੀ ਲਾਡਲੀ ਰਹੀ ਹੋਵੇਗੀ ਤੁਹਾਡੇ ਲਈ।
0: ਹਾਂਜੀ ਅੱਜ ਵੀ ਲਾਡਲੀ ਹੈ ਜੀ, ਪਹਿਲੀ ਜਿਹੜੀ ਪਹਿਲਾ ਵਰਗ ਮੈਨੂੰ ਮੈਡਮ ਅਸਲੀ ਵਿੱਚ ਆਉਂਦੀ ਪੰਜਾਬੀ ਹੈ। ਹਿੰਦੀ ਫਿਲਮਾਂ ਵੀ ਮੈਂ ਲਿਖਦਾ, ਮੈਂ 28 ਫਿਲਮਾਂ ਲਿਖੀਆਂ ਜਿਹਨਾਂ ਵਿੱਚੋਂ ਪੰਜਾਬੀ ਦੀਆਂ 5-6। ਮੈਂ ਪੰਜਾਬੀ ਦੀ ਐਸੇ ਫਿਲਮਾਂ ਹਿੰਦੀ ਲਿਖੀ ਜਾਂਦਾ, ਇਹ ਹਿੰਦੀ ਤਾਂ ਸਿੱਖੀ ਹੋਈ ਹੈ, ਪੰਜਾਬੀ ਇੱਕ ਓਰਿਜਿਨਲ ਭਾਸ਼ਾ ਚ ਆ ਜਾਂਦੀ ਹੈ, ਪੰਜਾਬੀ ਗੁਜਰਾਤੀ ਮਰਾਠੀ ਹਿੰਦੀ ਆਲ ਓਵਰ ਇੰਡੀਆ ਚ। ਤੇ ਹਿੰਦੀ ਵੀ ਮੈਂ ਲਿਖ ਲੈਂਦਾ ਕਿਉਂਕਿ ਹਿੰਦੀ ਦੀ ਪੜ੍ਹਾਈ ਲਿਖਾਈ ਰਹੀ ਹੈ, ਆਪਣੇ ਸ਼ੌਕ ਵੀ ਹਿੰਦੀ ਵਿੱਚ ਪੜ੍ਹਦੇ ਸੀ, ਨੋਵਲ ਕਹਾਣੀਆਂ ਪੋਇਟਰੀ ਵਗੈਰਾ। ਉਰਦੂ ਤਾਂ ਸਾਨੂੰ ਨਹੀਂ ਆਉਂਦੀ, ਪਰ ਉਰਦੂ ਲਿਟਰੇਚਰ ਦਾ ਥਰੂ ਹਿੰਦੀ ਪੜ੍ਹਿਆ ਮੈਂ ਸਾਰਾ।
1: ਅੱਛਾ ਜੀ, ਕਹਿੰਦੇ ਨੇ ਕਿ ਹਰ ਇਨਸਾਨ ਕਿਤੋਂ ਨਾ ਕਿਤੋਂ ਪ੍ਰੇਰਣਾ ਜ਼ਰੂਰ ਲੈਂਦਾ, ਕੋਈ ਉਹਦਾ ਪ੍ਰੇਰਣਾ ਸਰੋਤ ਹੁੰਦਾ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਗੁਲਜ਼ਾਰ ਜੀ ਤੋਂ ਬੜੇ ਪ੍ਰਭਾਵਿਤ ਰਹੇ, ਡਾਇਲੋਗ ਲਿਖਣ ਲਈ ਤੁਸੀਂ

0: তাদের তো কারো আছে, আমাদের এখানে তাদেরকে এসি আগে আমাদের কাছে ইরান লাগতে আছি, লাইসেন্স গুলো তো আমার অর্থ নেড়েছি ওই দৌড় নেই আমরা প্যাটেন চলা যান দি যা হাত মু কই বারি লিখ দেই কেউ গার্গি সাহেব কোন যে মানে নৌকরি করতে করতে যে শিক্ষা ਸੰਗਤ ਕਰ ਕਰਕੇ ਦੇਖ ਲੋ ਜੇਕਰ ਬਲਵੰਤ ਗਾਰਗੀ ਦੇ ਭਾਂਡੇ ਮਾਂਜਣ ਵਾਲਾ ਕੱਪੜੇ ਧੋਣ ਵਾਲਾ ਰਾਈਟਰ ਮੇਰੇ ਵਰਗਾ ਬਣ ਸਕਦਾ ਤੇ ਓਰਿਜਿਨਲ ਬਲਵੰਤ ਗਾਰਗੀ ਕਿੰਨੇ ਵੱਡੇ ਰਾਈਟਰ
1: ਕਿਆ ਬਾਤ ਹੈ ਕਿਆ ਬਾਤ ਹੈ ਵਾਕਈ ਜੀ ਤੁਸੀਂ ਬਲਵੰਤ ਗਾਰਗੀ ਜੀ ਨਾਲ ਕਾਫੀ ਸਮਾਂ ਕੰਮ ਕੀਤਾ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੇ ਕੰਮ ਕਰਨ ਦਾ ਢੰਗ ਵੀ ਫਿਰ ਨਵੇਕਲਾ ਹੀ ਸੀਗਾ ਹਨਾ ਜੀ
0: ਬਹੁਤ ਕਮਾਲ ਉਹੋ ਜਿਹੇ ਇਨਸਾਨ ਮੈਂ ਵੱਡੇ ਵਧੀਆ ਜਸਟ ਲਾਈਕ ਫਾਦਰ ਟੂ ਮੀ ਮੈਂ ਉਹਨਾਂ ਦੇ ਪੈਰਾਂ ਚ ਬੈਠ ਕੇ ਸਿੱਖਿਆ ਅੱਗੇ ਸਿੰਘਾਂ ਦੀ ਟਿਕਣੀ ਗੁਰਦਾਸ ਸਾਹਿਬ ਕੋਲ ਸੀ ਪਰ ਓਰਿਜਨਲੀ ਬਲਵੰਤ ਗਾਰਗੀ ਉਹਨਾਂ ਕਰਕੇ ਮੈਂ ਰਾਈਟਰ ਜਦੋਂ ਕੋਈ ਨੌਕਰੀ ਨੀ ਕਰਦਾ ਚਲੋ ਰਾਈਟਰ ਦੇ ਤੌਰ ਦੇ ਉੱਤੇ ਬੰਬਈ ਚ ਰਹਿ ਕੇ 40 ਰੁਪਏ ਲੈ ਕੇ ਇੱਥੇ ਆਇਆ ਸੀ ਗਰੀਬ ਘਰ ਦਾ ਹੀ ਪਰ ਮੈਂ ਅੱਜ ਫਲੈਟ ਲਈ ਬੈਠਾ ਕਾਰ ਵੀ ਲਈ ਬੈਠਾ ਨਾ ਮੇਰਾ ਦੇਸ਼ਾਂ ਵਿਦੇਸ਼ਾਂ ਤੱਕ ਬਣਿਆ ਹੋਇਆ ਤੂੰ ਹੈ ਤਾਂ ਅਸਲ ਚ ਗਾਰਗੀ ਸਾਹਿਬ ਕੋਲ ਸਿੱਖਿਆ ਮੈਨੂੰ ਤਾਂ ਅਜੇ ਵੀ ਨੀ ਲਿਖਣਾ ਆਉਂਦਾ
1: ਕਿਆ ਬਾਤ ਹੈ
0: ਮੈਂ ਹਿੰਦੀ ਫਿਲਮਾਂ ਦਾ ਰਾਈਟਰ ਅਵਾਰਡ ਵੀ ਜਿੱਤੀ ਬੈਠਾ ਕਈ
1: ਅੱਛਾ ਜੀ
0: ਅਜਿਹਾ ਅਵਾਰਡ ਵੀ ਮੈਨੂੰ ਮਿਲਿਆ ਹੋਇਆ ਮੇਰੀ ਫਿਲਮ ਹਮਦਰਦ ਦੇ ਚੁੱਕੇ ਸਨ ਲੰਡਨ ਚ ਮਿਲਿਆ ਸੀ
1: ਬਿਲਕੁਲ ਜੀ ਅਸੀਂ ਆਪਣੇ ਸੁਣਵਾਇਆ ਦੱਸਣਾ ਚਾਹਾਂਗੇ ਕਿ ਹਮ ਦਿਲ ਦੇ ਚੁੱਕੇ ਸਨਮ ਦੇਵ ਜੀਤ ਆਦਿ ਬਹੁਤ ਹੀ ਮਕਬੂਲ ਫਿਲਮਾਂ ਰਹੀਆਂ ਤੁਹਾਡੀਆਂ ਹਿੰਦੀ ਸਿਨੇਮਾ ਲਈ ਤੁਸੀਂ ਬਹੁਤ ਕੰਮ ਕੀਤਾ ਪਰ ਪੰਜਾਬੀ ਸਿਨੇਮਾ ਲਈ ਘੱਟ ਕਿਉਂ ਕੀਤਾ
0: ਬਸ ਮੇਰਾ ਕੰਮ ਪੰਜਾਬੀ ਫਿਲਮਾਂ ਚ ਘੱਟ ਮੈਂ ਪੰਜਾਬੀ ਫਿਲਮਾਂ ਚ ਡਾਇਰੈਕਟ ਵੀ ਕੀਤੀ ਹੈ
1: ਜੀ
0: ਔਰ ਕਿਰਪਾਨ ਫਿਲਮ ਦਾ ਨਾਮ ਸੀ ਮੈਂ ਲਿਖੀ ਵੀ ਸੀ ਡਾਇਰੈਕਟ ਵੀ ਕੀਤੀ ਸੀ
1: ਜੀ
0: ਤੇ ਪੰਜਾਬੀ ਵੀ ਲਿਖਿਆ ਜੋ ਕੰਮ ਮਿਲਦਾ ਗਾ ਮੈਂ ਸ਼ੁਰੂ ਤੋਂ ਪੰਜਾਬੀ ਤੋਂ ਕੀਤਾ ਸੀ ਫਿਰ ਪੰਜਾਬੀ ਤੋਂ ਹੌਲੀ ਹੌਲੀ ਹਿੰਦੀ ਚ ਮਿਲਣ ਲੱਗ ਪਿਆ ਫਿਰ ਹਿੰਦੀ ਵੱਲ ਨੂੰ ਚਲੇ ਗਿਆ ਕਿਉਂਕਿ ਇੱਥੇ ਸਾਡੇ ਵਰਗੇ ਲੋਕਾਂ ਲਈ ਕੋਈ ਐਡੀ ਆਪਣੀ ਚੋਇਸ ਨਹੀਂ ਹੁੰਦੀ ਤੁਸੀਂ ਕੀ ਕਰਨਾ ਕਿਹੜੀ ਫਿਲਮ ਕਰਨੀ ਜੋ

0: ਬਣਾਇਆ ਪਰ ਤੂੰ ਤਾਂ ਫਲੋਪ ਹੈ।
1: ਅੱਛਾ,
0: ਔਰ ਮੈਂ ਅਵਾਰਡ ਵੀ ਜਿੱਤ ਜਾਂਦਾ ਸੀ ਉਹ ਬਹੁਤੇ ਖੁਸ਼ ਨਹੀਂ ਸੀ ਹੁੰਦੇ
1: ਜੀ,
0: ਤੇ ਉਹ ਕਹਿੰਦੇ ਹੁੰਦੇ ਸੀ ਕਿ ਤੇਰੀਆਂ ਫਿਲਮਾਂ ਬੋਲਦੀਆਂ ਬਹੁਤ ਜ਼ਿਆਦਾ, ਬਹੁਤ ਬਕ ਬਕ ਬਕ ਕਰਦਾ, ਅੱਛੀਆਂ ਅੱਛੀ ਫਿਲਮਾਂ ਹੁੰਦੀ ਤੇ ਸੰਵਾਦ, ਕਹਿੰਦੇ ਸੰਵਾਦ ਅੱਛੇ ਹੁੰਦੇ ਕਿ ਜਿਵੇਂ ਗਰੀਬ ਆਦਮੀ ਦੀ ਦਿੱਤੀ ਹੋਈ ਟੈਲੀਗ੍ਰਾਮ ਹੋਵੇ, ਕਿਉਂਕਿ ਗਰੀਬ ਆਦਮੀ ਕੋਲ ਜ਼ਿਆਦਾ ਪੈਸੇ ਨਹੀਂ ਕਿ ਉਹ ਲੰਬੀ ਜਿਹੀ ਟੈਲੀਗ੍ਰਾਮ ਦੇ ਸਕੇ। ਆਪਣੀ ਗੱਲ ਗਰੀਬ ਥੋੜੇ ਜਿਹੇ ਸ਼ਬਦਾਂ ਚ ਸਮਝਾ ਦੇਗਾ ਕਿ ਆਹ ਮੈਨੂੰ ਚਾਹੀਦਾ, ਆਹ ਗੱਲ ਹੈ।

ਸ਼ਮਸ਼ਾਦ ਬੇਗਮ ਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਸ਼ਾਮਿਲ ਹੋਣੇ ਤੁਸੀਂ ਇਹ ਗੀਤ ਸੁਣਿਆ। ਫਿਲਮ ਸੀ ਭੰਗੜਾ, 1969 ਦੇ ਵਿਚ ਸਾਮਣ ਇਹ ਫਿਲਮ ਆਈ ਸੀ ਤੇ ਇਸ ਫਿਲਮ ਦੇ ਡਾਇਰੈਕਟਰ ਸਨ ਜਗਲ ਕਿਸ਼ੋਰ। ਅਗਲਾ ਗੀਤ ਸੁਣਦੇ ਆ ਸਵਿਤਾ ਸਾਥੀ ਤੇ ਜਸਪਾਲ ਸਿੰਘ ਦੀ ਆਵਾਜ਼ ਦੇ ਵਿਚ, ਫਿਲਮ ਹੈ ਵੈਰੀ ਜੱਟ।

ਸਮਨ ਵੈਰੀ ਜੈਟ ਫਿਲਮ ਦਾ ਹੁਣੇ ਤੁਸੀਂ ਇਹ ਗੀਤ ਸੁਣਿਆ। ਆਵਾਜ਼ ਸੀ ਜਸਪਾਲ ਸਿੰਘ ਤੇ ਸਵਿਤਾ ਸਾਥੀ ਹੋਣਾ ਦੀ। 1985 ਦੇ ਵਿਚ ਇਹ ਫਿਲਮ ਆਈ ਸੀ ਤੇ ਫਿਲਮ ਦੇ ਡਾਇਰੈਕਟਰ ਸਨ ਵੀ ਕੇ ਸੋਭਦੀ। ਅਗਲਾ ਗੀਤ ਸਵਿਤਾ ਸਾਥੀ ਦੀ ਆਵਾਜ਼ ਦੇ ਵਿਚ, ਆਓ ਸੁਣਦੇ ਹਾਂ।

ਸਵਿਤਾ ਸਾਥੀ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ। ਫਿਲਮ ਹੈ ਪੁੱਤੇ ਜੱਟਾਂ ਦੀ। ਸਾਵਨ 23 ਅਪ੍ਰੈਲ 1983 ਨੂੰ ਇਹ ਫਿਲਮ ਰਿਲੀਜ਼ ਹੁੰਦੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਸੀ ਦਵਿੰਦਰ ਸਿੰਘ ਗਿੱਲ ਹੋਣਾ ਨੇ ਤੇ ਡਾਇਰੈਕਟ ਕੀਤਾ ਸੀ ਜਗਜੀਤ ਗਿੱਲ ਹੋਣਾ ਨੇ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਫਿਲਮ ਮਿਊਜ਼ਿਕ ਤੇ ਇਸਦੇ ਤਹਿਤ ਆਓ ਅਗਲਾ ਗੀਤ ਸੁਣਦੇ ਹਾਂ ਜਸਪਾਲ ਸਿੰਘ ਦੀ ਆਵਾਜ਼ ਦੇ ਵਿੱਚ। ਫਿਲਮ ਹੈ ਮੜੀ ਦਾ ਦੀਵਾ।

ਕਰਤਾਰ ਸਿੰਘ ਦੀ ਆਵਾਜ਼ ਦੇ ਵਿੱਚ ਸਾਹਮਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਫਿਲਮ ਸੀ ਮਾੜੀ ਦਾ ਦੀਵਾ। ਅਗਲਾ ਗੀਤ ਫਿਲਮ ਬਦਲਾ ਜੱਟੀ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਸਰਬਜੀਤ ਨੇ।

ਫਿਲਮ ਬਦਲਾ ਜੱਟੀ ਦਾ ਤੁਸੀਂ ਇਹ ਗੀਤ ਸੁਣ ਰਹੇ ਸੀ ਸਾਹਮਣ। ਇਸ ਦੇ ਨਾਲ ਹੀ ਨਾਲ ਹੁਣ ਸਾਨੂੰ ਇੱਥੇ ਹੀ ਦੇਸ਼ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ। ਖੁਦਾ ਹਾਫਿਜ਼।

0: 가야.
1: 아주 아주 아주 싱가라 생기지 아주 멋지하네 아주.
0: 자헨지 롤리아람지 자헨드
1: 자헨지 자헨지 싱가라 생기지 멋지하네 그 하자래.
0: 하자는 딱그래 내지 왈네 또 하자나오.
1: ਹਾਲਚਾਲ ਤਕੜਾ ਦੇਖੋ ਰਸਨਾ ਨਾਲ ਦੀ ਚੀਜ਼ ਹੈ
0: ਸਹੀ ਗੱਲ ਆ
1: ਸੱਜਣ ਰੰਗ ਸਿਓ ਵਿਛੜੀਏ ਫਿਰ ਵੀ ਆਵਣ ਕੰਮ
0: ਤਾਂ ਸਹੀ ਗੱਲ
1: ਰਸਨਾ ਬਣੀ ਰਹੇ ਤੇ ਰਸਨਾ ਨੂੰ ਟੁੱਟਣ ਨਾ ਦਿਓ ਕਈ ਵਾਰੀ ਵਿਚਾਰਾਂ ਦਾ ਫਰਕ ਹੋ ਸਕਦਾ ਹੈ ਸੋਚ ਦਾ ਫਰਕ ਹੋ ਸਕਦਾ ਹੈ ਤੇ ਅਸੀਂ ਉਸ ਚੀਜ਼ ਨਾਲ ਕਿਸੇ ਬੰਦੇ ਨਾਲ ਵਿਗਾੜ ਪਾ ਕੇ ਬਹਿ ਜਾਂਦੇ ਹਾਂ
0: ਬਿਲਕੁਲ ਜੀ
1: ਹੈ ਕਿ ਅਕਸਰ ਦੇਖਿਆ ਆਪਣੀ ਰਸਨਾ ਖਰਾਬ ਕਰ ਲੈਂਦੇ ਹਾਂ ਸੋ ਕਿਉਂਕਿ ਸਮਾਜ ਦੇ ਵਿੱਚ ਰਸਨਾ ਇੱਕ ਐਸੀ ਚੀਜ਼ ਹੈ ਜਿਹੜੀ ਸਮਾਜ ਨੂੰ ਜੋੜ ਕੇ ਰੱਖਦੀ ਹੈ
0: ਸਹੀ ਗੱਲ
1: ਤੇ ਤੋੜਨ ਲੱਗਿਆ ਸਕਿੰਟ ਲੱਗਦਾ
0: ਮਿੰਟ ਲੱਗਦਾ ਜੀ
1: ਹੈ ਕਿ ਨਹੀਂ ਕਈ ਵਾਰੀ ਨਾ ਜਿੱਦਾਂ ਸ਼ਿੰਗਾਰਾ ਸਿੰਘ ਜੀ ਨਾ ਚਾਹੁੰਦਿਆਂ ਹੋਇਆਂ ਵੀ ਨਾ
0: ਜੀ
1: ਬੰਦਾ ਅੰਦਰੋਂ ਨਹੀਂ ਚਾਹੁੰਦਾ ਪਰ ਕਈ ਵਾਰੀ ਆਲੇ ਦੁਆਲੇ ਦਾ ਮਾਹੌਲ ਜਾਂ ਕਈ ਵਾਰੀ ਕਿਸੇ ਦਾ ਪ੍ਰਭਾਵ ਦੇ ਵਿੱਚ ਆ ਕੇ ਬੰਦਾ ਐਵੇਂ ਆਪਣੇ ਰਿਸ਼ਤੇ ਖਰਾਬ ਕਰਕੇ ਬਹਿ ਜਾਂਦਾ ਹੈ
0: ਦੇਖੋ ਜੀ ਜ਼ਿਆਦਾਤਰ ਅੱਜਕੱਲ੍ਹ ਜਿਹੜੇ ਰਿਸ਼ਤੇ ਖਰਾਬ ਹੋਣ ਦੀ ਜਿਹੜੀ ਸਥਿਤੀ ਹੈ ਨਾ ਉਹ ਦੂਜਿਆਂ ਨੇ ਚੁੱਕ ਚ ਆ ਗਏ ਰਿਸ਼ਤੇ ਫੇਰ ਖਰਾਬ ਹੁੰਦੇ ਆ
1: ਹਾਂ ਕਿਉਂਕਿ ਰਿਸ਼ਤਾ ਇੱਕ ਐਸੀ ਚੀਜ਼ ਹੈ
0: ਜੀ
1: ਬਾਕੀ ਸਾਰੀਆਂ ਚੀਜ਼ਾਂ ਦਾ ਇਲਾਜ ਹੈ
0: ਜੀ
1: ਮਸ਼ੀਨਰੀ ਤੁਹਾਡੀ ਖਰਾਬ ਹੋ ਗਈ ਔਰ ਪਿਸ਼ਾਬ ਲੈ ਕੇ ਜਾਓਗੇ ਠੀਕ ਹੋ ਜੂਗੀ
0: ਜੀ
1: ਤੁਹਾਡਾ ਕੋਈ ਘਰ ਦਾ ਕੋਈ ਸੰਦ ਸੁਨੇੜਾ ਜੋ ਵੀ ਹੈ ਪਰ ਜੇ ਰਿਸ਼ਤੇ ਦੇ ਵਿੱਚ ਕਿਤੇ ਗੰਢ ਪਏਗੀ ਨਾ ਸਿੰਗਾਰਾ ਸਿੰਘ ਜੀ ਇਹ ਮੁੜ ਕੇ ਜੋੜਨਾ ਬਹੁਤ ਔਖਾ ਹੋ ਜਾਂਦਾ
0: ਜੋੜਨਾ ਗੱਲ ਹੀ ਨਹੀਂ ਬਣਦੀ ਜੀ ਉਹ
1: ਗੱਲ ਨਹੀਂ ਬਣਦੀ ਫਿਰ ਇੱਕ ਜਿੱਦਾਂ ਕਹਿੰਦੇ ਕਿ ਲੋਕ ਲਿਹਾਜ਼ ਦੇ ਨਾਲ ਜਿੰਨਾ ਮਰਜ਼ੀ ਤੁਸੀਂ ਦਿਖਾਵਾ ਕਰ ਲਓ ਫਿਰ ਉਹ ਗੱਲ ਨਹੀਂ ਬਣਦੀ ਇਸ ਕਰਕੇ ਘਰੇਲੂ ਪੱਧਰ ਤੇ ਆਪਣੇ ਘਰ ਦੇ ਪੱਧਰ ਤੋਂ
0: ਜੀ
1: ਸਮਾਜ ਦੇ ਪੱਧਰ ਤੱਕ ਰਿਸ਼ਤੇ ਨੂੰ ਤੋੜਨ ਲੱਗਿਆ ਜਾਂ ਰਸਨਾ ਨੂੰ ਖਰਾਬ ਕਰਨ ਲੱਗਿਆ ਹਜ਼ਾਰ ਵਾਰ ਸੋਚੋ
0: ਹਾਂ
1: ਕਿ ਯਾਰ ਇਹ ਚੀਜ਼ ਦੇ ਨਾਲ ਇਹ ਮੇਰਾ ਅੱਗੇ ਜਾ ਕੇ ਫਰਕ ਕੀ ਪੈਣਾ ਹੈ ਇਹਦੇ ਨਾਲ
0: ਹਾਂ ਦੇਖੋ ਜਿਹੜੀ ਅਜੀਬ ਹੈ ਨਾ ਸਾਡੀ ਇਹ ਜਿਹੜੀ ਦੇਖੋ ਇਹ ਚ ਹੱਡੀ ਕੋਈ ਨਹੀਂ ਹੁੰਦੀ ਕਈ ਵਾਰੀ ਹੱਡੀਆਂ ਤੜਾ ਦਿੰਦੀ ਆ
1: ਬਿਲਕੁਲ ਤੜਾ ਦਿੰਦੀ ਹੈ
0: ਸੋ ਇਸ ਕਰਕੇ ਆਪਣੀ ਕੰਟਰੋਲ ਰੱਖੋ ਇਹਤੇ
1: ਆਹੋ ਜੀ ਇਹਨਾਂ ਦਾ ਉਲ ਉਲ ਕਰਕੇ ਕਹੀ ਜਾਣਾ ਕੁਛ ਨਾ ਕੁਛ
0: ਹਾਂ ਇਹਦਾ ਕੰਮ ਹੈ
1: ਹਾਂ ਕੰਮ ਹੈ
0: ਜੀ
1: ਕਈ ਵਾਰੀ ਨਾ ਦੇਖੋ ਸਿੰਗਾਰਾ ਸਿੰਘ ਜੀ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਕਈ ਵਾਰੀ ਸਾਹਮਣੇ ਵਾਲਾ ਬੰਦਾ ਜਿਹੜਾ ਹੈ
0: ਜੀ

0: ਸ਼ਿਕਾਰਾ ਸਿੰਘ ਜੀ, ਬਾਗਬਾਨੀ ਲਈ ਮਸ਼ੀਨਰੀ, ਜਿਸ ਵਿਸ਼ੇ ਦੇ ਉੱਤੇ ਆਪਣੇ ਕੋਲੇ ਡਾਕਟਰ ਮਹੇਸ਼ ਨਿਰੰਕ ਜਾਣਕਾਰੀਆਂ ਸਾਂਝੀਆਂ ਕਰਕੇ ਗਏ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ, ਪੰਜਾਬ ਦੇ ਵਿੱਚ ਬਾਗਬਾਨੀ ਦੇ ਹੇਠ ਲਗਭਗ 5 ਲੱਖ ਹੈਕਟੇਅਰ ਦੇ ਲਗਭਗ ਰਕਬਾ ਹੈਗਾ, ਜਿਹਦੇ ਵਿੱਚ ਕਾਫੀ ਰਕਬਾ ਜਿਹੜਾ ਹੈਗਾ ਸਬਜ਼ੀਆਂ ਥੱਲੇ ਹੈਗਾ ਤੇ ਕੁਛ ਰਕਬਾ ਜਿਹੜਾ ਹੈਗਾ ਬਾਗਾਂ ਥੱਲੇ ਹੈਗਾ। ਕਿਉਂਕਿ ਜਿਉਂ ਜਿਉਂ ਮਸ਼ੀਨੀਕਰਨ ਹੋ ਰਿਹਾ, ਮਸ਼ੀਨੀਕਰਨ ਨਾਲ ਜਿਸ ਤਰ੍ਹਾਂ ਕਣਕ ਝੋਨੇ ਦੇ ਵਿੱਚ ਜਿਹੜੀ ਹੈਗੀ ਆ ਉਪਜ ਦਾ ਵੀ ਵਾਧਾ ਹੋਇਆ ਤੇ ਅਸੀਂ ਜਿਹੜੇ ਹੈਗੇ ਦਾਣੇ ਸਮੇਂ ਸਿਰ ਸੰਭਾਲ ਸਕਦੇ ਹਾਂ, ਉਸੇ ਤਰ੍ਹਾਂ ਹੀ ਜੇ ਅਸੀਂ ਡੈਸੀਫਿਕੇਸ਼ਨ ਦੇ ਵਿੱਚ ਬਾਗਵਾਨੀ ਦੇ ਵਿੱਚ ਜਾਣਾ ਹੈ ਤਾਂ ਸਾਨੂੰ ਜਿਹੜੀ ਹੈਗੀ ਆ ਮਸ਼ੀਨਾਂ ਦੀ ਲੋੜ ਪੈਣੀ ਹੈ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀਆਂ ਮਸ਼ੀਨਾਂ ਬਾਗਵਾਨੀ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ, ਸੋ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਦੱਸਾਂਗੇ ਜੇ ਅਸੀਂ ਬਾਗ ਲਗਾਉਣਾ ਤਾਂ ਸਭ ਤੋਂ ਪਹਿਲਾਂ ਸਾਡਾ ਕੰਮ ਹੁੰਦਾ ਵੀ ਉਹਦੇ ਵਿੱਚ ਜਿਹੜੇ ਸਾਨੂੰ ਜ਼ਮੀਨ ਦੀ ਜਿਹੜੀ ਹੈਗੀ ਆ ਚੋਣ ਕਰਨੀ ਹੈਗੀ ਆ। ਕਿਉਂਕਿ ਜੇ ਅਸੀਂ ਕਣਕ ਝੋਨੇ ਵਾਲੇ ਰਕਬੇ ਚੋਂ ਡਿਵਰਟ ਕਰ ਡਿਵਰਸੀਫਾਈ ਕਰਕੇ ਅਸੀਂ ਜਿਹੜਾ ਬਾਗ ਲਗਾ ਰਹੇ ਹਾਂ ਤਾਂ ਉਸ ਦੇ ਵਿੱਚ ਸਾਨੂੰ, ਕਿਉਂਕਿ ਝੋਨੇ ਦੇ ਕਾਰਨ ਜਿਹੜਾ ਜ਼ਮੀਨ ਦੇ ਹੇਠਾਂ ਹਾਰਡ ਪੈਨ ਬਣ ਜਾਂਦਾ ਹੈ, ਸੋ ਇਹ ਜ਼ਮੀਨ ਦੇ ਨੀਚੇ ਪਾਣੀ ਨੂੰ ਰੀਚਾਰਜ ਨਹੀਂ ਹੋਣ ਦਿੰਦਾ, ਸੋ ਇਸ ਲਈ ਹਾਰਡ ਪੈਨ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਇਸ ਲਈ ਜਿਹੜਾ ਸਬ ਸੋਇਲਰ, ਜਿਹੜਾ ਤੁਸੀਂ 2 ਫੁੱਟ ਤੋਂ ਵੀ ਵੱਧ ਜਿਹੜੀ ਹੈਗੀ ਹੈ ਡੂੰਘਾਈ ਤੇ ਜਿਹੜੀ ਹੈਗੀ ਹਾਰਡ ਪੈਨ ਨੂੰ ਤੋੜ ਸਕਦੇ ਹਾਂ। ਸੋ ਜੇ ਅਸੀਂ ਬਾਗ ਲਗਾਉਣਾ ਜਾਂ ਸਬਜ਼ੀਆਂ ਥੱਲੇ ਅਸੀਂ ਰਕਬਾ ਲੈ ਕੇ ਆਉਣਾ ਤਾਂ ਇਸ ਮਸ਼ੀਨ ਨੂੰ ਜਿਹੜਾ ਹੈਗਾ ਤੁਸੀਂ ਹਾਰਡ ਪੈਨ ਨੂੰ ਤੋੜੋ। ਸੋ ਇਹਨੂੰ ਅਸੀਂ 5-5 ਮੀਟਰ ਦੇ ਵਕਫੇ ਤੇ ਤੁਸੀਂ ਜਿਹੜਾ ਰੱਖ ਕੇ ਚਲਾ ਸਕਦੇ ਹੋ। ਇਸ ਤਰ੍ਹਾਂ ਜਦੋਂ ਹਾਰਡ ਪੈਨ ਟੁੱਟੇਗਾ, ਜਦੋਂ ਬਾਰਿਸ਼ ਹੁੰਦੀ ਹੈ ਜਾਂ ਅਸੀਂ ਪਾਣੀ ਵੱਧ ਲੱਗ ਜਾਂਦਾ ਹੈ ਕਿਸੇ ਵਜ੍ਹਾ ਕਰਕੇ, ਤਾਂ ਜਿਹੜਾ ਪਾਣੀ ਤੁਹਾਡਾ ਨੀਚੇ ਗਰਾਊਂਡ ਵਾਟਰ ਦੇ ਵਿੱਚ ਰੀਚਾਰਜ ਹੋਏਗਾ, ਨੀਚੇ ਜਾਏਗਾ। ਸੋ ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਜਿਹੜਾ ਖੇਤ ਨੂੰ ਸਮਤਲ ਕਰਨਾ, ਜਿਹਦੇ ਵਿੱਚ ਲੇਜ਼ਰ ਕਰਾਸ ਜਿਹੜੀ ਹੈਗੀ ਹੈ ਮਸ਼ੀਨ ਕਾਫੀ ਦੇਰ ਤੋਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੋਈ ਹੈ ਤੇ ਲੇਜ਼ਰ ਤੁਹਾਨੂੰ ਜਿਹੜਾ ਹੈਗਾ ਕਿਸਾਨਾਂ ਨੂੰ ਕਿਰਾਏ ਤੇ ਮਿਲ ਜਾਂਦਾ ਹੈ। ਸੋ ਇਸ ਨਾਲ ਜਿਹੜਾ ਹੈਗਾ ਜ਼ਮੀਨ ਨੂੰ ਅਸੀਂ ਪੱਧਰ ਕਰ ਸਕਦੇ ਹਾਂ। ਸੋ ਜਦੋਂ ਅਸੀਂ ਪੱਧਰ ਕਰ ਲੈਂਦੇ ਹਾਂ, ਜੇ ਅਸੀਂ ਬਾਗ ਵੀ ਲਗਾਉਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ 2-3 ਸਾਲ ਅਸੀਂ ਉਹਦੇ ਵਿੱਚ ਅਸੀਂ ਫਸਲਾਂ ਵੀ ਲੈ ਸਕਦੇ ਹਾਂ। ਸੋ ਬਾਗ ਦਾ ਜਿਹੜਾ ਲੈਵਲ ਕਰਨਾ ਬਹੁਤ ਜ਼ਰੂਰੀ ਹੈ। ਸੋ ਲੇਜ਼ਰ ਕਿਰਾਏ ਨਾਲ ਤੁਸੀਂ ਜਿਹੜਾ ਹੈਗਾ ਇਸ ਮਸ਼ੀਨਾਂ ਜਿਹੜਾ ਆਪਣਾ ਬਾਗ ਨੂੰ ਜਿੱਥੇ ਲਗਾਉਣਾ ਹੈਗਾ ਫੀਲਡ ਨੂੰ ਲੈਵਲ ਕਰ ਸਕਦੇ ਹਾਂ। ਤੇ ਜ਼ਿਆਦਾਤਰ ਇਹ ਜਿਹੜੀਆਂ ਲੇਜ਼ਰ ਕਰਾ ਹੈਗਾ ਇਹ ਕਿਰਾਏ ਤੇ ਹੀ ਚੱਲ ਰਿਹਾ ਹੈਗਾ ਤੇ ਇਹਦੇ ਵਿੱਚ 800 ਤੋਂ ਲੈ ਕੇ 1200 ਰੁਪਏ ਪ੍ਰਤੀ ਘੰਟਾ ਤੁਹਾਡੇ ਕੋਲ ਜਿਹੜੇ ਹੈਗੇ ਆ ਜਿਹੜੇ ਕਸਟਮ ਓਪਰੇਟਰ ਹੈਗੇ ਆ ਜਾਂ ਜਿਹੜੇ ਮਸ਼ੀਨਾਂ ਕਿਰਾਏ ਤੇ ਦਿੰਦੇ ਆ ਕਿਰਾਏ ਤੇ ਫਾਰਮਰ ਨੂੰ ਮਿਲ ਜਾਂਦਾ ਹੈ ਤੇ ਜ਼ਿਆਦਾਤਰ ਇਹ ਕਿਰਾਏ ਤੇ ਹੀ ਚੱਲ ਰਿਹਾ। ਉਸ ਤੋਂ ਬਾਅਦ ਬਾਗ ਦੇ ਵਿੱਚ ਜਿਹੜਾ ਬੂਟੇ ਲਗਾਉਣ ਦਾ ਕੰਮ ਆਉਂਦਾ ਜਿਹਦੇ ਵਿੱਚ ਸਾਨੂੰ ਟੋਇਆ ਪੱਟਣ ਦੀ ਲੋੜ ਪੈਂਦੀ ਹੈਗੀ ਆ। ਟੋਏ ਲਈ ਕਈਆਂ ਦਾ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਲੇਬਰ ਲੱਗਦੀ ਹੈਗੀ ਆ। ਸੋ ਸਾਡੇ ਕੋਲ ਇੱਕ ਪੋਸਟ ਹੋਲ ਡਿੱਗਰ ਨਾਂ ਦੀ ਮਸ਼ੀਨ ਹੈਗੀ ਆ ਜਿਹੜੀ ਟਰੈਕਟਰ ਨਾਲ ਚੱਲਦੀ ਹੈ, 40 Horsepower ਦੇ ਟਰੈਕਟਰ ਦੀ ਲੋੜ ਹੈ। ਇਸ ਨਾਲ ਜਿਹੜਾ ਹੈਗਾ ਅਸੀਂ ਇੱਕ ਦਿਨ ਦੇ ਵਿੱਚ 60 ਤੋਂ 70 ਟੋਏ, ਇੱਕ ਘੰਟੇ ਦੇ ਵਿੱਚ 60 ਤੋਂ 70 ਟੋਏ ਪੱਟ ਸਕਦੇ ਹਾਂ। ਇਸ ਨੂੰ ਅਸੀਂ ਪੋਸਟ ਹੋਲ ਡਿੱਗਰ ਕਹਿੰਦੇ ਹੈਗੇ ਆ।

ਇਸ ਮਸ਼ੀਨ ਨਾਲ ਟੋਏ ਪੱਟ ਸਕਦੇ ਹਾਂ। ਉਸ ਤੋਂ ਬਾਅਦ ਜਿਹੜੇ ਹੈਗੇ ਆ ਬੂਟੇ ਜਿਹੜੇ ਹੈਗੇ ਆ ਤੇ ਉਹਦੇ ਵਿੱਚ ਜਿਹੜੇ ਹੈਗਾ ਰੂੜੀ ਦੀ ਖਾਦ ਵਗੈਰਾ ਮਿੱਟੀ ਜੋ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਉਹ ਪਾਈ ਜਾਂਦੀ ਹੈ ਤੇ ਬੂਟਾ ਅਸੀਂ ਲਗਾ ਦਿੰਦੇ ਹਾਂ। ਬੂਟਾ ਲਗਾਉਣ ਤੋਂ ਬਾਅਦ ਫਿਰ ਸਾਡਾ ਕੰਮ ਆਉਂਦਾ ਜਿਹੜਾ ਖੇਤ ਨੂੰ ਪਾਣੀ ਲਗਾਉਣਾ, ਇਰੀਗੇਸ਼ਨ ਕਰਨੀ। ਇਰੀਗੇਸ਼ਨ ਦੇ ਵਿੱਚ ਅਸੀਂ ਜਿਹੜੇ ਹੈਗੇ ਖਾਲ ਪਾ ਕੇ ਵੀ ਜਿਹੜੇ ਜ਼ਿਆਦਾਤਰ ਜਿਹੜੇ ਕਿਸਾਨ ਕਰਦੇ ਹੈਗੇ ਆ, ਪਰ ਇਸ ਦੇ ਨਾਲ ਨਾਲ ਜਿਵੇਂ ਡ੍ਰਿਪ ਟੁਪਕਾ ਸਿੰਚਾਈ ਹੈਗੀ ਆ ਜਿਹਦੇ ਨਾਲ ਸਾਡੀ ਪਾਣੀ ਦੀ ਵੀ ਬਚਤ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਤੁਪਕਾ ਜਦੋਂ ਬੂਟੇ ਨੂੰ ਲੱਗਦਾ ਹੈਗਾ ਤਾਂ ਨਦੀਨ ਵੀ ਖੇਤ ਚ ਘੱਟ ਹੁੰਦੇ ਆ ਤੇ ਨਾਲ ਜਿਹੜੀ ਹੈਗੀ ਆ ਸਾਡੀ ਯੀਲਡ ਚ ਵੀ ਵਾਧਾ ਹੁੰਦਾ ਤੇ ਪਾਣੀ ਦੀ ਵੀ ਬਚਤ ਆ। ਸੋ ਡ੍ਰਿਪ ਲਈ ਮਸ਼ੀਨ ਨਾਲ ਵੀ ਅਸੀਂ ਜਿਹੜਾ ਹੈਗਾ ਉਹ ਵਿਛਾ ਸਕਦੇ ਹਾਂ। ਇਸ ਲਈ ਜਿਹੜੀ ਹੈਗੀ ਯੂਨੀਵਰਸਿਟੀ ਨੇ ਡ੍ਰਿਪ ਲਿੰਗ ਦੀ ਮਸ਼ੀਨ ਦੀ ਸਿਫਾਰਿਸ਼ ਕੀਤੀ ਹੈ। ਜਦੋਂ ਬੂਟਾ ਸਾਡਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਸਾਨੂੰ ਜਿਹੜੀ ਹੈਗੀ ਆ ਜੋ ਸਪਰੇਇੰਗ ਦੀ ਲੋੜ ਪੈਂਦੀ ਹੈ ਜਦੋਂ ਸਾਡੇ ਬਾਗ ਦੇ ਵਿੱਚ ਕੋਈ ਕੀੜਾ ਮਕੌੜਾ ਆਉਂਦਾ ਹੈਗਾ ਤਾਂ ਉਸ ਲਈ ਜਿਹੜੀ ਹੈਗੀ ਆ ਆਮ ਤੌਰ ਤੇ ਕਿਸਾਨ ਜਿਹੜੇ ਹੈਗੇ ਆ ਜਿਹੜੇ ਪੈਰ ਨਾਲ ਚੱਲਣ ਵਾਲੇ ਸਪਰੇਅਰ ਦੀ ਵਰਤੋਂ ਕਰਦੇ ਆ ਜਾਂ ਗਨ ਸਪਰੇਅਰ ਦੀ ਵਰਤੋਂ ਕਰਦੇ ਆ। ਪਰ ਜਿਹੜੇ ਹੈਗੇ ਜੇ ਬਾਗ ਦਾ ਰਕਬਾ ਜ਼ਿਆਦਾ ਹੈਗਾ ਤਾਂ ਜਿਹੜੇ ਟਰੈਕਟਰ ਨਾਲ ਚੱਲਣ ਵਾਲੇ ਔਰਚਿਡ ਸਪਰੇਅਰ ਵੀ ਹੈਗੇ ਆ ਜਿਹੜੇ ਇੱਕ ਘੰਟੇ ਦੇ ਵਿੱਚ 2 ਤੋਂ 2.5 ਕਿੱਲੇ ਦੀ ਜਿਹੜੀ ਹੈਗੀ ਆ ਬਾਗ ਦੇ ਵਿੱਚ ਸਪਰੇ ਕਰ ਸਕਦੇ ਆ। ਇਹ ਜਦੋਂ ਸਪਰੇ ਚੱਲਦੇ ਆ ਤੇ ਦੋਨੇ ਪਾਸੇ ਜਿਹੜੇ ਸਪਰੇ ਕਰਦੇ ਹੈਗੇ ਆ ਇਹਦੇ ਵਿੱਚ ਇੱਕ ਸਾਡਾ ਜਿਹੜਾ ਸੈਂਟੀਫਿਕਲ ਪੱਖਾ ਲੱਗਿਆ ਹੁੰਦਾ ਹੈ ਜਿਹੜਾ ਪੱਖੇ ਦੇ ਨਾਲ ਜਿਹੜੇ ਹਵਾ ਦਾ ਬੁੱਲਾ ਆਉਂਦਾ ਤੇ ਸਾਈਡਾਂ ਤੇ ਸਾਡੀਆਂ ਨੋਜ਼ਲਾਂ ਲੱਗੀਆਂ ਹੁੰਦੀਆਂ ਉਹ ਨੋਜ਼ਲਾਂ ਤੋਂ ਜਦੋਂ ਸਪਰੇ ਹੁੰਦਾ ਤਾਂ ਪੱਖੇ ਦੀ ਸਹਾਇਤਾ ਨਾਲ ਜਿਹੜਾ ਹੈਗਾ ਅਸੀਂ ਸਪਰੇ ਦੋਨੇ ਪਾਸੇ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੀ ਪਲਾਂਟ ਦੀ ਹਾਈਟ ਹੈਗੀ ਆ ਤੁਹਾਡੇ ਬਾਗ ਦੀ ਹਾਈਟ 6 ਮੀਟਰ ਤੱਕ ਅਸੀਂ ਜਿਹੜੀ ਜੇ ਬਾਗ ਦੀ ਹਾਈਟ ਹੈਗੀ ਆ ਤਾਂ ਅਸੀਂ ਜਿਹੜਾ ਹੈਗਾ ਔਰਚਿਡ ਸਪਰੇਅਰ ਨਾਲ ਜਿਹੜੀ ਹੈਗੀ ਸਪਰੇ ਕਰ ਸਕਦੇ ਆ। ਇਹਦੇ ਨਾਲ ਸਾਡਾ ਜਿਹੜਾ ਹੈਗਾ ਸਮੇਂ ਦੀ ਕਾਫੀ ਬਚਤ ਹੁੰਦੀ ਹੈ ਤੇ ਨਾਲ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ 2 ਤੋਂ 2.5 ਕਿੱਲੇ ਦੇ ਵਿੱਚ ਘੰਟੇ ਦੇ ਵਿੱਚ ਸਪਰੇ ਹੋ ਜਾਂਦੀ ਆ। ਸੋ ਕਿਸਾਨਾਂ ਨੂੰ ਜਿਹੜਾ ਹੈਗਾ ਜੇ ਅਸੀਂ ਕਿਰਾਏ ਤੇ ਕੰਮ ਕਰਦੇ ਹਾਂ ਤਾਂ ਜਿਹੜੇ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਵੀ ਰੋਜ਼ਗਾਰ ਦੇ ਸਾਧਨ ਪੈਦਾ ਹੁੰਦੇ ਆ। ਸੋ ਇਸ ਜਿਹੜੇ ਔਰਚਿਡ ਸਪਰੇ ਨਾਲ ਅਸੀਂ ਸਪਰੇ ਕਰ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਸਪਰੇ ਕਰਨ ਤੋਂ ਬਾਅਦ ਸਾਡੇ ਬਾਗ ਦੇ ਵਿੱਚ 3-4 ਸਾਲ ਬਾਅਦ ਜਦੋਂ ਫਲ ਹੋ ਜਾਂਦਾ ਹੈਗਾ ਤੇ ਇਹਦੇ ਵਿੱਚ ਅਸੀਂ ਪ੍ਰੂਨਿੰਗ ਵੀ ਕਰਦੇ ਹੈਗੇ ਆ। ਪ੍ਰੂਨਿੰਗ ਜ਼ਿਆਦਾਤਰ ਜਿਹੜੇ ਕਿਸਾਨ ਹੈਗੇ ਆ ਦਾਤਰੀਆਂ ਨਾਲ ਕਰਦੇ ਹੈਗੇ ਆ ਜਾਂ ਪੌੜੀਆਂ ਲਾ ਕੇ ਕਰਦੇ ਹੈਗੇ ਆ। ਜੋ ਹਾਈਟ ਜ਼ਿਆਦਾ ਹੋ ਜਾਂਦੀ ਆ ਤਾਂ ਪ੍ਰੂਨਿੰਗ ਦੇ ਵਿੱਚ ਸਮੱਸਿਆ ਆਉਂਦੀ ਹੈਗੀ ਆ ਤਾਂ ਉਹਦੇ ਵਿੱਚ ਤੇ ਇਹਦੇ ਨਾਲ ਜਿਹੜੀ ਹੈਗੀ ਇੱਕ ਲੇਬਰ ਵੀ ਜ਼ਿਆਦਾ ਲੱਗਦੀ ਆ ਤੇ ਸਮਾਂ ਵੀ ਜ਼ਿਆਦਾ ਲੱਗਦਾ ਹੈ। ਸੋ ਯੂਨੀਵਰਸਿਟੀ ਵੱਲੋਂ ਇੱਕ ਪਿਕ ਪੋਜੀਸ਼ਨਰ ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਦੇ ਨਾਲ ਟਰੈਕਟਰ ਦੇ ਅੱਗੇ ਲਿਫਟ ਜਿਹੜੇ ਹੈਗੇ ਆ ਪਲੇਟਫਾਰਮ ਲੱਗਿਆ ਹੁੰਦਾ ਜਿਹਦੇ ਤੇ ਬੰਦਾ ਖੜਾ ਹੋ ਜਾਂਦਾ ਤੇ ਉਹਨੂੰ 25 ਤੋਂ 30 ਫੁੱਟ ਉੱਚਾ ਮਤਲਬ ਕਿ ਪਲੇਟਫਾਰਮ ਕੱਟ ਚਲਾ ਜਾਂਦਾ ਜਿਸ ਤਰ੍ਹਾਂ ਕਿ ਜਿਹੜਾ ਓਪਰੇਟਰ ਹੈਗਾ ਉਹ 30 ਤੋਂ 32 ਫੁੱਟ ਜਿਹੜਾ ਉੱਚਾ ਕੰਮ ਕਰ ਸਕਦਾ ਉਹ ਪ੍ਰੂਨਿੰਗ ਵੀ ਕਰ ਸਕਦਾ ਹੈ ਤੇ ਨਾਲ ਦੀ ਨਾਲ ਹੀ ਹੈਗੀ ਆ ਵੀ ਜਦੋਂ ਫਲ ਤੋੜਨੇ ਹੈਗੇ ਆ ਤੇ ਉਹ ਵੀ ਤੋੜ ਸਕਦਾ ਹੈਗਾ। ਜਿਵੇਂ ਨਾ ਜੇ ਅਸੀਂ ਪਿਕ ਪੀਸ਼ਨ ਵਰਤਦੇ ਹਾਂ ਤਾਂ ਜੇ ਅਸੀਂ ਪ੍ਰੂਨਿੰਗ ਦੀ ਗੱਲ ਕਰਦੇ ਹਾਂ ਤਾਂ ਸਾਡੀ 90% ਦੇ ਆਸ ਪਾਸ ਸਾਡੀ ਜਿਹੜੀ ਹੈਗੀ ਲੇਬਰ ਦੀ ਬਚਤ ਹੁੰਦੀ ਹੈ ਤੇ 75% ਸਾਡੀ ਕੋਸਟ ਦੀ ਵੀ ਬਚਤ ਹੈ। ਸੋ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਬਾਗਾਂ ਦੇ ਵਿੱਚ ਜਿਹੜੀਆਂ ਬੜੀਆਂ ਸਹਾਇਕ ਹੈਗੀਆਂ ਜਿਹਦੇ ਨਾਲ ਸਮੇਂ ਦੀ ਕਾਫੀ ਬਚਤ ਹੁੰਦੀ ਹੈ, ਲੇਬਰ ਦੀ ਵੀ ਬਚਤ ਹੈ ਤੇ ਨਾਲ ਦੀ ਨਾਲ ਜਿਹੜਾ ਹੈਗਾ ਸਮੇਂ ਸਿਰ ਜਿਹੜੇ ਅਸੀਂ ਓਪਰੇਸ਼ਨ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇ ਅਸੀਂ ਬਾਗਵਾਨੀ ਦੇ ਵਿੱਚ ਸਬਜ਼ੀਆਂ ਦੀ ਗੱਲ ਕਰੀਏ ਕਿਉਂਕਿ ਸਬਜ਼ੀਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜ਼ਿਆਦਾਤਰ ਕੰਮ ਜਿਹੜੇ ਹੈਗੇ ਆ ਤੁੜਾਈ ਦੇ ਕੰਮ ਲੇਬਰ ਕਰਦੀ ਹੈਗੀ ਆ। ਸੋ ਸਬਜ਼ੀਆਂ ਦੇ ਵਿੱਚ ਵੀ ਸਾਡਾ 3.25 ਲੱਖ ਹੈਕਟਰ ਏਰੀਆ ਜਿਹੜਾ ਸਬਜ਼ੀਆਂ ਦੇ ਹੇਠ ਹੈਗਾ ਜਿਹਦੇ ਵਿੱਚ ਹਰ ਮੌਸਮ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਹੈਗੀਆਂ। ਜੇ ਖੇਤ ਤਿਆਰ ਕਰਨ ਦੀ ਗੱਲ ਕਰੀਏ ਤਾਂ ਉਹੀ ਸਾਡੇ ਕੋਲ ਜਿਹੜੇ ਆਮ ਤੁਸੀਂ ਰੋਟਰੀ ਟਿਲਰ ਵਰਤ ਸਕਦੇ ਹੋ, ਸਬ ਸੋਇਲਰ ਵਰਤ ਸਕਦੇ ਹੋ, ਲੇਜ਼ਰ ਕਰਾਹ ਵਰਤ ਸਕਦੇ ਹੋ ਜਿਹਦੇ ਨਾਲ ਅਸੀਂ ਪਹਿਲਾਂ ਗੱਲ ਕੀਤੀ। ਇਸ ਤੋਂ ਇਲਾਵਾ ਕਈ ਸਬਜ਼ੀਆਂ ਦੀ ਜਿਹੜੀ ਸਿਫਾਰਿਸ਼ ਹੈਗੀ ਅਸੀਂ ਵੱਟਾਂ ਤੇ ਲਗਾਉਂਦੇ ਹਾਂ ਜਾਂ ਬੈੱਡਾਂ ਤੇ ਲਗਾਉਂਦੇ ਹਾਂ। ਸੋ ਇਹਦੇ ਲਈ ਸਾਡੇ ਕੋਲ ਇੱਕ ਬੈੱਡ ਮੇਕਰ ਹੈਗਾ ਜਿਹੜਾ ਬੈੱਡ ਵੀ ਬਣਾਉਂਦਾ ਤੇ ਨਾਲ ਦੀ ਨਾਲ ਹੀ ਜਿਹੜੇ ਹੈਗਾ ਕਈ ਵਾਰੀ ਹੁਣ ਨਦੀਨਾਂ ਦੀ ਕੰਟਰੋਲ ਵਾਸਤੇ ਅਸੀਂ ਮਲਚਿੰਗ ਦੀ ਵਰਤੋਂ ਕਰਦੇ ਹਾਂ ਜਾਂ ਕਈ ਵਾਰੀ ਪੋਲੀਥੀਨ ਸ਼ੀਟ ਵਰਤਦੇ ਹਾਂ। ਸੋ ਇੱਕ ਮਸ਼ੀਨ ਹੈਗੀ ਹੈ ਜਿਹੜੀ ਬੈੱਡ ਵੀ ਨਾਲ ਬਣਾਉਂਦੀ ਹੈ ਨਾਲ ਹੀ ਜਿਹੜੀ

ਹੈ, ਪੋਲੀਥੀਨ ਸ਼ੀਟ ਵਿਛਾਉਂਦੀ ਹੈ। ਇਸ ਤੋਂ ਇਲਾਵਾ ਪੋਲੀਥੀਨ ਸ਼ੀਟ ਉੱਤੇ ਜਦੋਂ ਜੇ ਅਸੀਂ ਮੈਨੂਲੀ ਬੂਟੇ ਲਗਾਉਂਦੇ ਹੈਗੇ ਜਾਂ ਸਬਜ਼ੀਆਂ ਲਗਾਉਂਦੇ ਹੈਗੇ ਆ ਤਾਂ ਉਹਦੇ ਚ ਲੇਬਰ ਲੱਗਦੀ ਹੈ ਤੇ ਨਾਲ ਹੀ ਜਿਹੜੀ ਹੈਗੀ ਇੱਕ ਮਾਰਕਰ ਲੱਗਿਆ ਹੁੰਦਾ ਜਿਹੜਾ ਜਿੰਨੀ ਆਪਣੀ ਦੂਰੀ ਤੇ ਚਾਹੀਦੇ ਹੈਗੇ ਆ ਸੈਟਿੰਗ ਕਰ ਲੈਂਦੇ ਆ, ਉਹ ਦੂਰੀ ਤੇ ਜਿਹੜੇ ਸਾਡੇ ਹੈਗੇ ਆ ਉਹ ਛੋਟੇ ਛੋਟੇ ਟੋਏ ਪੱਟ ਦਿੰਦਾ ਹੈਗਾ, ਨਿਸ਼ਾਨ ਲਗਾ ਦਿੰਦਾ ਹੈਗਾ। ਤੇ ਨਾਲ ਦੀ ਨਾਲ ਹੀ ਉਹਦੇ ਵਿੱਚ ਡ੍ਰਿਪ ਲਿੰਗ ਮਸ਼ੀਨ ਦਾ ਵੀ ਪ੍ਰੋਵੀਜ਼ਨ ਹੈਗਾ ਜਿਹਦੇ ਨਾਲ ਡ੍ਰਿਪ ਵੀ ਅਸੀਂ ਨਾਲ ਦੀ ਨਾਲ ਵਿਛਾ ਸਕਦੇ ਹਾਂ। ਸੋ ਇੱਕ ਆਪਰੇਸ਼ਨ ਦੇ ਵਿੱਚ ਹੀ ਸਾਡੇ ਚਾਰ ਕੰਮ ਹੋ ਜਾਂਦੇ ਆ। ਸੋ ਇਹਦੇ ਵਿੱਚ ਸਾਡੇ ਕੋਲ ਬੈੱਡ ਮੇਕਰ ਜਿਹੜਾ ਬਣ ਗਿਆ ਹੈਗਾ, ਪੋਲੀਥੀਨ ਸ਼ੀਟ ਵੇਚ ਕੇ ਜਾਂਦੇ ਨਾਲ ਸਾਡਾ ਪਾਣੀ ਦੀ ਵੀ ਬੱਚਤ ਹੋਏਗੀ, ਨਦੀਨਾਂ ਦੀ ਵੀ ਬੱਚਤ ਹੁੰਦੀ ਆ। ਸੋ ਉਸ ਤੋਂ ਬਾਅਦ ਜਿਹੜੀ ਅਸੀਂ ਸਬਜ਼ੀਆਂ ਲਗਾ ਸਕਦੇ ਹਾਂ। ਇਸ ਤੋਂ ਇਲਾਵਾ ਜਦੋਂ ਸਾਡੇ ਕੋਲ ਸਪਰੇਇੰਗ ਵਾਸਤੇ ਆਮ ਤੌਰ ਤੇ ਢੋਲੀ ਵਾਲੇ ਸਪਰੇਅਰ ਵਰਤੇ ਜਾਂਦੇ ਆ, ਤੇ ਇਸ ਤੋਂ ਬਾਅਦ ਜੇ ਸਾਡੇ ਕੋਲ ਰਕਬਾ ਜ਼ਿਆਦਾ ਹੈ, ਕਿਉਂਕਿ ਜਿਹੜਾ ਢੋਲੀ ਵਾਲਾ ਸਪਰੇਅਰ ਆ ਉਹਦੇ ਨਾਲ ਤੁਸੀਂ ਇੱਕ ਦਿਨ ਦੇ ਵਿੱਚ ਡੇਢ ਤੋਂ ਦੋ ਕਿੱਲੇ ਦੀ ਜਿਹੜੀ ਹੈਗੀ ਇੱਕ ਦਿਨ ਦੇ ਵਿੱਚ ਸਪਰੇ ਕਰ ਸਕਦੇ ਆ ਵਧੀਆ ਤਰੀਕੇ ਨਾਲ। ਪਰ ਜੇ ਕਿਸੇ ਕਾਮੇ ਨੂੰ ਪੁੱਛੋ ਜਿਹੜਾ ਸਪਰੇ ਕਰਦਾ, ਜਿਵੇਂ ਢੋਲੀ ਵਾਲਾ ਸਪਰੇਅਰ ਕਹਿ ਦਿੰਦੇ ਜਾਂ ਨੈਪਸੈਕ ਸਪਰੇਅਰ ਕਰਨੇ ਆ, ਉਹ ਕਹਿੰਦੇ ਅਸੀਂ 3 ਕਿੱਲੇ ਕਰਤੇ ਜੀ, 4 ਕਿੱਲੇ ਕਰਤੇ ਜੇ ਨਦੀਨਾਂ ਵਾਸਤੇ ਕਰ ਰਿਹਾ ਜਾਂ ਕੀੜੇ ਮਕੌੜਿਆਂ ਵਾਸਤੇ। ਸੋ ਇਹਦੇ ਵਿੱਚ ਜਿਹੜਾ ਹੈਗਾ ਵੀ ਜਿਹੜਾ ਤੁਸੀਂ ਟਿਕਾ ਕੇ ਹੱਥ ਟਿਕਾ ਕੇ ਨੋਜ਼ਲ ਨੂੰ ਇੱਕ ਹਾਈਟ ਤੇ ਰੱਖ ਕੇ ਸਪਰੇ ਕਰਨੀ ਹੁੰਦੀ ਹੈ। ਸੋ ਜਿਹੜਾ ਤੁਸੀਂ ਦੇਖੋਗੇ ਨੋਜ਼ਲ ਨੂੰ ਹਿਲਾਉਂਦਾ ਹੀ ਜਾਂਦਾ, ਜੇ ਲਾਂਸ ਹੁੰਦੀ ਹੈ ਲਾਂਸ ਨੂੰ ਕਦੇ ਖੱਬੇ ਕਰਦਾ ਕਦੇ ਸੱਜੇ ਕਰਦਾ, ਜਿਸ ਨਾਲ ਜਿਹੜੀ ਹੈਗੀ ਹੈ ਸਪਰੇ ਪ੍ਰੋਪਰ ਨਹੀਂ ਹੁੰਦੀ, ਨਦੀਨਾ ਦਾ ਸਹੀ ਕੰਟਰੋਲ ਨਹੀਂ ਹੁੰਦਾ। ਸੋ ਇਹਦੇ ਵਿੱਚ ਸਾਡੇ ਕੋਲ ਬੂਮ ਟਾਈਪ ਸਪਰੇਅਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਸਬਜ਼ੀਆਂ ਦੇ ਵਿੱਚ ਵਰਤ ਸਕਦੇ ਹਾਂ, ਜਿੱਦਾਂ ਹੱਥ ਦੇ ਜਿਵੇਂ ਹੱਥ ਦੇ ਵਿੱਚ ਓਪਰੇਟਰ ਦੇ ਸਾਰਾ ਜਿਹੜੀ ਸਪਰੇਇੰਗ ਦੀ ਐਫੀਸ਼ੀਐਂਸੀ ਡਿਪੈਂਡ ਕਰਦੀ ਹੈ। ਜੇ ਅਸੀਂ ਬੂਮ ਟਾਈਪ ਸਪਰੇਅਰ ਵਰਤਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਅਸੀਂ ਪ੍ਰੈਸ਼ਰ ਵੀ ਕੰਟਰੋਲ ਕਰ ਸਕਦੇ ਹਾਂ, ਹਾਈਟ ਵੀ ਕੰਟਰੋਲ ਸਕਦੇ ਹਾਂ ਤੇ ਯੂਨੀਫਾਰਮ ਸਾਡੀ ਸਪਰੇਅ ਹੁੰਦੀ ਹੈ। ਇਸ ਤੋਂ ਇਲਾਵਾ ਇਲੈਕਟ੍ਰੋਸਟੈਟਿਕ ਸਪਰੇਅਰ ਹੈਗਾ, ਇਹਦੇ ਨਾਲ ਵੀ ਸਪਰੇਅ ਕੀਤੀ ਜਾ ਸਕਦੀ ਹੈ, ਇਹਦੀ ਫੀਲ ਕਪੈਸਿਟੀ ਘੱਟ ਆ, ਪਰ ਇਹਦੇ ਨਾਲ ਜਿਹੜਾ ਹੈਗਾ ਪੱਤਿਆਂ ਦੇ ਉੱਤੇ ਡਿਪੋਜੀਸ਼ਨ ਜਿਹੜੀ ਚਿਪਕਾਹਟ ਦੀ ਗੱਲ ਕਰਦੇ ਆ, ਨੈਪਸੈਕ ਦੇ ਮੁਕਾਬਲੇ 70% ਜ਼ਿਆਦਾ ਹੈਗੀ ਆ, ਤੇ ਇਹਦੇ ਵਿੱਚ ਗਰਾਊਂਡ ਲੋਸ ਵੀ ਘੱਟ ਹੈਗਾ। ਤੇ ਇਹਦਾ ਜਿਹੜਾ ਡ੍ਰੌਪਲੈਟ ਦਾ ਸਪਰੇਇੰਗ ਦੇ ਵਿੱਚ ਸਾਈਜ਼ ਦੀ ਗੱਲ ਕਰੀਏ ਤਾਂ 50 ਤੋਂ 60 μm ਹੁੰਦਾ। ਸੋ ਇਹਦੇ ਨਾਲ ਬਹੁਤ ਵਧੀਆ ਸਪਰੇਅ ਹੁੰਦੀ ਆ। ਇੱਕ ਯੂਨੀਵਰਸਿਟੀ ਨੇ ਟਰੈਕਟਰ ਨਾਲ ਚੱਲਣ ਵਾਲਾ ਆਟੋ ਰੋਟੇਟਿੰਗ ਸਪਰੇਅ ਦੀ ਸਿਫਾਰਿਸ਼ ਕੀਤੀ ਹੈ। ਸੋ ਇਹ ਵੀ ਤੁਹਾਡਾ ਜਿਹੜਾ ਹੈਗਾ 20 ਤੋਂ 25 ਮਿੰਟ ਦੇ ਵਿੱਚ 1 ਕਿੱਲੇ ਦੇ ਵਿੱਚ ਇਸ ਨਾਲ ਅਸੀਂ ਸਪਰੇ ਕਰ ਸਕਦੇ ਹਾਂ। ਇਹਦੇ ਵਿੱਚ ਬੂਮ ਦੇ ਵਿੱਚ ਨੋਜ਼ਲਾਂ ਵੀ ਲੱਗੀਆਂ ਹੁੰਦੀਆਂ ਤੇ ਨਾਲ ਸਾਈਡਾਂ ਤੇ 2 ਗਨਸ ਲੱਗੀਆਂ ਹੁੰਦੀਆਂ ਜਿਹੜੀਆਂ 40 ਤੋਂ 50 RPM ਤੇ ਚੱਲਦੀਆਂ ਹੈਗੀਆਂ। ਸੋ ਇਹਦੇ ਨਾਲ ਜਿਹੜਾ ਹੈਗਾ ਜੇ ਅਸੀਂ ਕਿਰਾਏ ਤੇ ਕੰਮ ਕਰਨਾ ਜਾਂ ਸਾਡੇ ਕੋਲ ਰਕਬਾ ਜ਼ਿਆਦਾ ਹੈਗਾ ਤਾਂ ਉਹ ਮਸ਼ੀਨਾਂ ਅਸੀਂ ਵਰਤ ਕੇ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਤੇ ਲੇਬਰ ਦੀ ਬੱਚਤ ਕਰਕੇ ਅਸੀਂ ਸਪਰੇ ਕਰ ਸਕਦੇ ਹਾਂ। ਤੇ ਇਹਨਾਂ ਮਸ਼ੀਨਾਂ ਜੇ ਸਾਡੇ ਕੋਲ ਰਕਬਾ ਘੱਟ ਆ ਤਾਂ ਫਿਰ ਨੈਪਸੈਕ ਸਪਰੇਅਰ ਜਾਂ ਅਸੀਂ ਇਲੈਕਟ੍ਰੋਸਟੈਟਿਕ ਸਪਰੇਅਰ ਵਰਤ ਸਕਦੇ ਹਾਂ। ਪਰ ਜੇ ਸਾਡੇ ਕੋਲ ਰਕਬਾ ਜ਼ਿਆਦਾ ਹੈਗਾ, ਕਿਰਾਏ ਤੇ ਮਸ਼ੀਨ ਅਸੀਂ ਚਲਾਉਣੀ ਆ ਤਾਂ ਜਿਹੜੀਆਂ ਸੈਲਫ ਪ੍ਰੋਪੈਲਡ ਬੂਮ ਟਾਈਪ ਸਪਰੇਅਰ ਜਾਂ ਜਿਹੜੇ ਹੈਗੇ ਆਪਣੇ ਕੋਲ ਹਾਈ ਕਲੀਅਰੈਂਸ ਸਪਰੇਅਰ ਦੀ ਵਰਤੋਂ ਕਰਕੇ ਜਿਹੜਾ ਅਸੀਂ ਜਿਹੜਾ ਵਧੀਆ ਤਰੀਕੇ ਨਾਲ ਸਪਰੇਅ ਕਰ ਸਕਦੇ ਹਾਂ। ਉਸ ਤੋਂ ਇਲਾਵਾ ਜਿਹੜੀਆਂ ਸਬਜ਼ੀਆਂ ਜਿੱਥੇ ਤੋੜਨ ਦਾ ਕੰਮ ਹੈਗਾ, ਅੱਜ ਕੱਲ ਯੂਨੀਵਰਸਿਟੀ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਮਸ਼ੀਨ ਲਰਨਿੰਗ ਦੇ ਨਾਲ ਜਾਂ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਵੀ ਪਿੱਕਰ ਟਾਈਪ ਦੇ ਡਿਵੈਲਪ ਕਰ ਰਹੇ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਗਰ ਸਾਬਤ ਹੋਣਗੇ। ਪਰ ਜੇ ਅਸੀਂ ਸਬਜ਼ੀਆਂ ਦੇ ਵਿੱਚ ਜਿਸ ਤਰ੍ਹਾਂ ਕਿ ਲਸਣ ਆ ਸਾਡੇ ਕੋਲ, ਗਾਜਰਾਂ ਹੈਗੀਆਂ, ਆਲੂ ਹੈਗੇ, ਇਹਨਾਂ ਵਾਸਤੇ ਸਾਡੇ ਕੋਲ ਪਟਾਈ ਦੀਆਂ ਮਸ਼ੀਨਾਂ ਹੈਗੀਆਂ। ਸੋ ਇਹਨੂੰ ਰੂਟ ਕਰੋਪ ਡਿੱਗਰ ਕਹਿ ਦਿੰਦੇ ਹੈਗੇ। ਇਹ ਜਿਹੜੀਆਂ ਸਾਡੀਆਂ ਫਸਲਾਂ ਲਸਣ ਹੋ ਗਿਆ, ਜਿਹੜੀਆਂ ਬੈੱਡ ਦੇ ਉੱਤੇ ਬੀਜੀਆਂ ਹੈਗੀਆਂ, ਤਾਂ ਉਹਨਾਂ ਨੂੰ ਜਿਹੜੀਆਂ ਫਸਲਾਂ ਦੀ ਜਿਹੜੀ ਹੈਗੀ ਆ ਆਪਾਂ ਪੁੱਟਣ ਦਾ ਕੰਮ ਜਿਹੜਾ ਰੂਟ ਕਰੋਪ ਡਿੱਗਰ ਨਾਲ ਕਰ ਸਕਦੇ ਹਾਂ। ਸੋ ਇਸ ਨਾਲ ਵੀ ਜਿਹੜੀ ਹੈਗੀ ਆ ਪੌਣੇ ਘੰਟੇ ਦੋ ਘੰਟੇ ਦੇ ਵਿੱਚ ਡਿਪੈਂਡਿੰਗ ਪਾਉਣ ਜਿਹੜੀ ਫਸਲ ਹੈਗੀ ਆ ਉਹਨੂੰ ਤੁਸੀਂ ਰੂਟ ਕਰੋਪ ਨੂੰ ਜਿਹੜੀ ਹੈਗੀ ਆ ਜ਼ਮੀਨਾਂ ਦੇ ਨੀਚੇ ਹੁੰਦੇ ਆ ਉਹਦੇ ਨਾਲ ਪੱਟ ਸਕਦੇ ਆ। ਤੇ ਨਾਲ ਦੀ ਨਾਲ ਕਈ ਜਗ੍ਹਾ ਤੇ ਕਲੈਕਟਰ ਵੀ ਅਡੈਡ ਕੀਤੇ ਹੋਏ, ਜਿਹੜੀ ਪੱਟੀ ਹੋਈ ਫਸਲ ਹੈ ਉਹਨੂੰ ਅਸੀਂ ਇਕੱਠਾ ਵੀ ਕਰ ਸਕਦੇ ਆ। ਸੋ ਮਸ਼ੀਨਾਂ ਦਾ ਯੋਗਦਾਨ ਬਹੁਤ ਵੱਡਾ ਹੈ, ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਜਿਹੜੀ ਮਸ਼ੀਨ ਦੀ ਚੋਣ ਕਰਨੀ ਆ ਜਾਂ ਲੈਣੀ ਆ, ਚਾਹੇ ਟਰੈਕਟਰ ਵੀ ਲੈਣਾ ਹੈਗਾ, ਇਹ

ਜਿਹੜੀ ਪੱਟੀ ਹੋਈ ਫਸਲ ਹੈ ਉਹਨੂੰ ਅਸੀਂ ਇਕੱਠਾ ਵੀ ਕਰ ਸਕਦੇ ਹਾਂ। ਸੋ ਮਸ਼ੀਨਾਂ ਦਾ ਯੋਗਦਾਨ ਬਹੁਤ ਵੱਡਾ ਹੈ, ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ, ਜਿਹੜੀ ਮਸ਼ੀਨ ਦੀ ਚੋਣ ਕਰਨੀ ਆ ਜਾਂ ਲੈਣੀ ਆ, ਚਾਹੇ ਟਰੈਕਟਰ ਵੀ ਲੈਣਾ ਹੈਗਾ, ਇਹ ਤੁਹਾਡੇ ਰਕਬੇ ਦੇ ਉੱਤੇ ਡਿਪੈਂਡ ਕਰਦਾ ਵੀ ਕਿੰਨਾ ਰਕਬਾ ਤੁਹਾਡੇ ਕੋਲ ਹੈਗਾ ਤੇ ਤੁਹਾਡੇ ਆਸ ਪਾਸ ਜਿਹੜੇ ਪਿੰਡਾਂ ਦੇ ਵਿੱਚ ਸੁਸਾਇਟੀਆਂ ਹੈਗੀਆਂ, ਕਈ ਜਗ੍ਹਾ ਦੇ ਪੰਚਾਇਤਾਂ ਕੋਲ ਵੀ ਮਸ਼ੀਨਾਂ ਦਿੱਤੀਆਂ ਗਈਆਂ ਹੈਗੀਆਂ, ਜਾਂ ਤੁਹਾਡੇ ਜਿਹੜੇ ਕਸਟਮਰਿੰਗ ਸੈਂਟਰ ਜਿਹੜੇ ਚੱਲ ਰਹੇ ਹੈਗੇ ਆ ਉਹਨਾਂ ਕੋਲ ਮਸ਼ੀਨਾਂ ਦੀ ਅਵੇਲੇਬਿਲਟੀ ਹੈ। ਜੇ ਤੁਹਾਨੂੰ ਮਸ਼ੀਨਾਂ ਪਿੰਡਾਂ ਦੇ ਵਿੱਚ ਮਿਲਦੀਆਂ ਹੈਗੀਆਂ, ਕਿਰਾਏ ਤੇ ਮਿਲਦੀਆਂ ਹੈਗੀਆਂ, ਤਾਂ ਤੁਸੀਂ, ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦੇ ਕਿਸਾਨ ਹੈਗੇ, ਛੋਟੇ ਕਿਸਾਨ ਹੈਗੇ ਆ, ਦਰਮਿਆਨੇ ਕਿਸਾਨ ਹੈ, ਵੱਡੇ ਕਿਸਾਨ ਆ, ਜੋ ਸਮਾਂਤ ਕਿਸਾਨ ਆ ਜਾਂ ਜਿਹੜੇ ਤੁਹਾਡੇ ਕੋਲ

ਛੋਟੇ ਕਿਸਾਨ ਆ, ਦਰਮਿਆਨੇ ਕਿਸਾਨ ਆ, ਇਹ ਜਿਹੜੀਆਂ ਮਸ਼ੀਨਾਂ ਕਿਰਾਏ ਤੇ ਲੈ ਸਕਦੇ ਹੈਗੇ ਆ ਤੇ ਕਿਰਾਏ ਤੇ ਚਲਾ ਵੀ ਸਕਦੇ ਆ। ਸੋ ਇਹ ਆਪਾਂ ਨੂੰ ਆਸੇ ਪਾਸੇ ਦੇਖਣਾ ਪੈਣਾ ਵੀ ਸਾਨੂੰ ਮਸ਼ੀਨ ਅਵੇਲੇਬਲ ਹੈ, ਜੇ ਨਹੀਂ ਮਿਲਦੀ ਤਾਂ ਫਿਰ ਸਾਡੀ ਮਜਬੂਰੀ ਆ, ਸਾਨੂੰ ਮਸ਼ੀਨਾਂ ਦੇ ਉੱਤੇ ਖਰਚਾ ਕਰਨਾ ਪਊਗਾ। ਕਿਉਂਕਿ ਜੇ ਅਸੀਂ ਖੇਤੀਬਾੜੀ ਦੇ ਵਿੱਚ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ 20-25% ਜਿਹੜਾ ਯੋਗਦਾਨ ਤੁਹਾਡਾ ਜਿਹੜਾ ਹੈਗਾ, ਖਰਚਾ ਜਿਹੜਾ ਹੈਗਾ ਮਸ਼ੀਨਾਂ ਤੇ ਹੁੰਦਾ ਹੈ।

0: ਹਾਂਜੀ ਰੋਲੀਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਦੇਖੋ ਕਿਸਾਨੀ ਦੇ ਵਿਚ ਆਪਾਂ ਸਾਰੇ ਜਾਣਦੇ ਹਾਂ
0: ਜੀ
1: ਕਿ ਬਹੁਤ ਸਾਰੇ ਕਿਸਾਨ ਐਸੇ ਹੈ ਜਿਹੜੇ ਵੱਖ ਵੱਖ ਪੱਧਰ ਤੇ ਵੱਖ ਵੱਖ ਤਰ੍ਹਾਂ ਦੇ ਕੰਮ ਕਰਦੇ ਹੈ
0: ਜੀ
1: ਔਰ ਉਹ ਕਿਸਾਨੀ ਲਈ ਇੱਕ ਸੇਧ ਜਿੱਦਾਂ ਕਹਿੰਦੇ ਹਾਂ ਉਹ ਸੂਚਕ ਬਣ

ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮ

ਅਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਾਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਨਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਸਲੋਕ ਮਹਲਾ ਪਹਿਲਾ ਦਇਆ ਕਪਾਲ ਸੰਤੋਖ ਸੂਤ ਜਲ ਗੰਢੀ ਸਤਵਟ ਇਹੋ ਜਨੇਵ ਜੀ ਕਾ ਹਿਤ ਪਾਂਡੇ ਕਤ ਨਾ ਇਹ ਟੁੱਟੇ ਨਾ ਮਰ ਲੱਗੇ ਨਾ ਇਹੋ ਚਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੋਗ ਚੱਲੇ ਪਾਏ ਚੌਕੁਣ ਮੁਰਣ ਆਇਆ ਮੈਂ ਚੌਕੇ ਪਾਇਆ ਸਿੱਖਾਂ ਕਨ ਚੜਾਈਆ ਬੁੱਧ ਬਾਮਣ ਥੀਆ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਗ ਜਾਣੀਆਂ ਲੱਖ ਕੁੜੀਆਂ ਲੱਗਾ ਲੱਖ ਦੀਆਂ ਪਹਿਲਾਂ

ਸੁਣੇ ਕੋ ਲਤਾ ਇਹ ਵਿਡਾ ਮਨੇ ਅੰਦਾ ਨਾ ਸੁਜਨ ਪੜ ਸਾਹਿਬ ਹੋ ਜਾਇਆ ਕਿਰਪਾ ਕਰੇ ਤਾ ਸਾਈ ਦਾ ਕਾਸੀ ਸੁਸਿਰ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ।